ਭਗਤਾਂ ਦੀ ਗਾਥਾ ਸੁਣ ਕੇ, ਇਹਨਾਂ ਦਾ ਨਾਮ ਸੁਣ ਕੇ, ਇਹ ਵਿਦ ਸੁਣ ਕੇ ਜਾਤਰੋ, ਉੱਠ ਭਗਤੀ ਲੱਗਾ। ਇਹ ਵੀ ਉੱਠ ਕੇ ਭਗਤੀ ਵਿੱਚ ਲੱਗ ਗਿਆ। ਹੁਣ ਭਗਤੀ ਦਾ ਸਦਕਾ ਮਿਲਿਆ ਕੀ? ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬੜਭਾਗਾ। ਧੰਨੇ ਨੂੰ ਵੀ ਰੱਬ ਮਿਲ ਗਿਆ, ਧੰਨੇ ਨੇ ਵੀ ਰੱਬ ਨੂੰ ਪਾ ਲਿਆ, ਪਰ ਪਾਇਆ ਕਿਵੇਂ? ਇਹਨਾਂ ਭਗਤਾਂ ਨੂੰ ਸੁਣ ਕੇ, ਇਹਨਾਂ ਦੀ ਮਿਹਨਤ ਦਾ ਸਦਕਾ ਉਹਨੂੰ ਇਹ ਉਤਸ਼ਾਹ ਮਿਲਿਆ। ਇਸ ਲਈ ਭਾਈ ਆਓ, ਜੇ ਕੋਈ ਬੰਦਗੀ ਕਰਦਾ ਹੋਵੇ ਉਸ ਵੱਲ ਵੇਖ ਕੇ ਆਪਣੇ ਆਪ ਨੂੰ ਬੰਦਗੀ ਵੱਲ ਲਾਣਾ ਚਾਹੀਦਾ ਹੈ। ਜੇ ਕੋਈ ਸਤਸੰਗਤ ਵਿੱਚ ਜਾਂਦਾ ਹੋਵੇ ਉਹਦੇ ਵੱਲ ਵੇਖ ਕੇ ਆਪ ਵੀ ਸਤਸੰਗਤ ਵਿੱਚ ਜਾਣਾ ਚਾਹੀਦਾ ਹੈ, ਕਿਉਂਕਿ ਉੱਥੋਂ ਹੀ ਪ੍ਰੇਰਣਾ ਮਿਲਦੀ ਹੈ। ਤੇ ਜਿਸ ਵੇਲੇ ਪ੍ਰੇਰਣਾ ਮਿਲ ਜਾਵੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਇਹ ਨਿਮਾਣਿਆਂ ਨੂੰ ਮਾਣ ਇਸ ਲਈ ਮਿਲਿਆ ਕਿਉਂਕਿ ਇਹਨਾਂ ਨੇ ਆਪਣਾ ਆਪ ਗੁਰੂ ਦੇ ਅਰਪਣ ਕੀਤਾ, ਆਪਣਾ ਆਪ ਪਰਮਾਤਮਾ ਦੇ ਅਰਪਣ ਕੀਤਾ। ਤੇ ਜਿਹੜਾ ਆਪਣਾ ਆਪ ਪਰਮਾਤਮਾ ਦੇ ਅਰਪਣ ਕਰ ਦਿੰਦਾ ਹੈ, ਸਤਿਗੁਰ ਕਹਿੰਦੇ ਨੇ ਉਹ ਮਾਲਕ ਉਹਨਾਂ ਨੂੰ ਮਾਣ ਦਿੰਦਾ। ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜਿਆਂ ਚੀਜ ਕਰੇ ਮੇਰਾ ਗੋਇੰਦ, ਤੇਰੀ ਕੁਦਰਤ ਕੋ ਕੁਰਬਾਨ। ਤੇ ਸਾਧ ਸੰਗਤ ਦੇਖੋ, ਗੁਰੂ ਨਾਨਕ ਸਾਹਿਬ ਜੀ ਨੇ ਜੇ ਨੀਵਿਆਂ ਨੂੰ ਮਾਣ ਦਿੱਤਾ, ਗੁਰੂ ਅਰਜਨ ਸਾਹਿਬ ਨੇ ਇਹਨਾਂ ਭਗਤਾਂ ਨੂੰ ਮਾਣ ਦਿੱਤਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਮੁਖਾਰਬਿੰਦ ਤੋਂ ਇਹ ਗੱਲ ਆਖੀ, ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਮੈਂ ਨਾ ਗਰੀਬਾਂ ਸਿੱਖਾਂ ਨੂੰ ਇਹ ਪਾਤਸ਼ਾਹੀਆਂ ਦੇਣਾ ਚਾਹੁੰਦਾ, ਇਹ ਯਾਦ ਕਰਨ ਕਿ ਸਾਡਾ ਗੁਰੂ ਕੋਈ ਹੋਇਆ ਤੇ ਸਾਡਾ ਗੁਰੂ ਕੈਸਾ ਹੈ? ਸ਼ਾਹੀ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ। ਆਓ ਭਾਈ, ਤੁਸੀਂ ਸ਼ਹਿਨ ਸ਼ਾਹ ਦੇ ਪੁੱਤਰ ਹੋ ਤੇ ਸ਼ਹਿਨ ਸ਼ਾਹ ਦੇ ਪੁੱਤਰ ਅਸੀਂ ਉਹਦੇ ਦਰ ਤੇ ਆ ਕੇ ਨਿਮਾਣੇ ਬਣ ਕੇ ਡਿੱਗੀਏ, ਨਿਮਰਤਾ ਨਾਲ ਆਈਏ। ਤੇ ਜਿਹੜਾ ਨਿਮਾਣਾ ਬਣ ਕੇ ਆਏਗਾ ਗੁਰੂ ਦੇ ਦਰ ਤੋਂ ਉਹਨੂੰ ਮਾਣ ਪ੍ਰਾਪਤ ਹੋਵੇਗਾ। ਤੇ ਮੈਂ ਇੱਕ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਦੇ ਹਾਂ, ਨਿਮਾਣਾ ਬਣਨਾ ਗੁਰੂ ਦਾ ਮਾਣ ਕਰਨਾ, ਗੁਰੂ ਦਾ ਸਤਿਕਾਰ ਕਰਨਾ। ਤੇ ਜਿਹੜਾ ਗੁਰੂ ਦਾ ਸਤਿਕਾਰ ਕਰਦਾ ਉਹਦਾ ਸਤਿਕਾਰ ਹੁੰਦਾ। ਅੱਜ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਹੈ, ਧਿਆਨ ਨਾਲ ਸੁਣਨਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਬਾਰੇ ਅਸੀਂ ਕਹਿੰਦੇ ਹਾਂ, ਸੱਜਣ ਸੱਚਾ ਪਾਤਸ਼ਾਹ ਸ਼ਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵਿਸਾ। ਜਿਹਦੇ ਪਾਸ ਬੈਠੇ ਸੀ ਸੋਹਣੇ ਲੱਗਣੇ ਆ, ਸਾਡਾ ਇਹ ਵਿਸਾ ਹੈ। ਸਾਧ ਸੰਗਤ ਤੋਂ ਬਾਹਰ ਚਲੇ ਜਾਈਏ ਕੋਈ ਵਿਸਾ ਨਹੀਂ, ਪਰ ਗੁਰੂ ਨੂੰ ਹਾਜ਼ਰ ਨਾਜ਼ਰ ਜੇ ਸਮਝਦੇ ਹੋ ਤੇ ਆਓ ਗੁਰੂ ਦਾ ਸਤਿਕਾਰ ਕਰੀਏ। ਬੇਨਤੀ ਸਿਰਫ ਇਤਨੀ ਹੈ ਕਿ ਤੁਸੀਂ ਕੋਈ ਵੀ ਦਰਬਾਰ ਵੇਖਦੇ ਹੋ ਰਾਜੇ ਦਾ, ਪਬਲਿਕ ਪਹਿਲੇ ਆਉਂਦੀ ਹੈ, ਪ੍ਰਜਾ ਪਹਿਲੇ ਆ ਕੇ ਬੈਠਦੀ ਹੈ, ਮੰਤਰੀ ਵਜ਼ੀਰ ਪਹਿਲੇ ਆ ਕੇ ਬੈਠਦੇ ਨੇ, ਰਾਜਾ ਬਾਅਦ ਵਿੱਚ ਆਉਂਦਾ। ਤੇ ਜਿਸ ਵੇਲੇ ਰਾਜਾ ਆਉਂਦਾ ਸਾਰੇ ਖੜੇ ਹੋ ਜਾਂਦੇ ਨੇ, ਜਦ ਤੱਕ ਰਾਜਾ ਨਾ ਬੈਠੇ ਪ੍ਰਜਾ ਕੋਈ ਨਹੀਂ ਬਹਿੰਦੀ। ਦੂਰ ਨਾ ਜਾਈਏ, ਅਦਾਲਤ ਵਿੱਚ ਵੇਖੋ, ਵਕੀਲ ਪਬਲਿਕ ਪਹਿਲੇ ਆ ਕੇ ਬੈਠਦੀ ਹੈ, ਜੱਜ ਬਾਅਦ ਵਿੱਚ ਆ ਕੇ ਬੈਠਦਾ। ਤੇ ਜਦੋਂ ਜੱਜ ਬੈਠੇ ਤੇ ਫਿਰ ਉਜਾਸ ਦੇਵੇ ਤੇ ਬੈਠੀ ਦੈ, ਤੇ ਸਾਧ ਸੰਗਤ ਉਹਦੇ ਉੱਠ ਜਾਣ ਤੋਂ ਬਾਅਦ ਹੀ ਅਸੀਂ ਆਉਂਦੇ। ਤੇ ਕਮਾਲ ਦੀ ਗੱਲ ਹੈ, ਸਾਡਾ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਵੇ ਤੇ ਉਹਨਾਂ ਦੀ ਸੇਵਾ ਵੀ ਨਹੀਂ ਹੁੰਦੀ, ਅਸੀਂ ਪ੍ਰਸ਼ਾਦ ਲੈ ਕੇ ਭਜਨ ਵੀ ਕਰਨੇ ਆ। ਬਹੁਤਾ ਸਮਾਂ ਨਹੀਂ ਲੱਗਦਾ, ਸਮਾਂ ਥੋੜਾ ਹੀ ਲੱਗਦਾ। ਤੇ ਸਮੇਂ ਨੂੰ ਅਜਸਟਮੈਂਟ ਵਿੱਚ ਕਿਵੇਂ ਲਿਆਉਣਾ ਹੈ ਭਾਈ? ਜਿਸ ਵੇਲੇ ਅਨਾਉਂਸਮੈਂਟ ਹੁੰਦੀ ਹੋਵੇ ਉਦੋਂ ਪ੍ਰਸ਼ਾਦ ਆਰੰਭ ਹੋ ਜਾਏ, ਜਦੋਂ ਪ੍ਰਸ਼ਾਦ ਦੀ ਆਰੰਭਤਾ ਹੋ ਜਾਏ, ਪ੍ਰਸ਼ਾਦ ਵੰਡਿਆ ਜਾ ਰਿਹਾ ਹੋਵੇ, ਅਨਾਉਂਸਮੈਂਟ ਸਮਾਪਤੀ ਹੋਵੇ ਤੇ ਸੋਹਲੇ ਜੀ ਦਾ ਪਾਠ ਸ਼ੁਰੂ ਹੋ ਜਾਏ। ਸੋਹਲੇ ਜੀ ਦਾ ਪਾਠ ਹੁੰਦਿਆਂ ਤਦ ਤੱਕ ਪ੍ਰਸ਼ਾਦ ਵੀ ਵਰਤ ਜਾਏਗਾ, ਉਸ ਤੋਂ ਬਾਅਦ ਨਾਲੇ ਹੀ ਅਰਦਾਸ ਹੋਣ ਤੋਂ ਬਾਅਦ ਉਹ ਭਾਈ ਸਤਿਗੁਰੂ ਨੂੰ ਸੁਖ ਆਸਨ ਤੇ ਪਹੁੰਚਾ ਕੇ ਗੁਰੂ ਦੀ ਨਿੱਘੀ ਵਿਦਾਇਗੀ ਲੈ ਕੇ ਫਿਰ ਘਰਾਂ ਨੂੰ ਮੁੜੀ। ਬਹੁਤਾ ਸਮਾਂ ਨਹੀਂ ਲੱਗਣਾ, ਲੱਗਣੇ ਦੋ ਚਾਰ ਹੀ ਮਿੰਟ ਨੇ। ਇਹ ਸਾਡੇ ਮਨ ਦਾ ਇੱਕ ਕਾਲ ਹੈ ਕਿ ਜਲਦੀ ਜਲਦੀ ਕਰ ਲੋ ਤੇ ਜਲਦੀ ਚਲੇ ਜਾਈਏ। ਨਾ ਭਾਈ, ਮੈਂ ਬੇਨਤੀ ਕਰਾਂਗਾ, ਜਿਨ੍ਹਾਂ ਜਾਣਾ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ, ਤੇ ਜਿਨ੍ਹਾਂ ਨੇ ਗੁਰੂ ਦਾ ਸਤਿਕਾਰ ਕਰਨਾ ਉਹ ਭਾਈ ਅੱਜ ਵੇਖਣਾ ਕਿ ਕਿਹਦੇ ਕਿਹਦੇ ਮਨ ਅੰਦਰ ਗੁਰੂ ਦਾ ਇਹ ਪ੍ਰੇਮ ਜਾਗਦਾ। ਜਿਹਦੇ ਮਨ ਅੰਦਰ ਪ੍ਰੇਮ ਹੈ ਭਾਈ, ਮਾਣ ਉਸੇ ਨੂੰ ਮਿਲਣਾ। ਕਰੋ ਇਸਨਾਨ ਪਵਿੱਤਰ, ਸਾਰੇ ਆਖੋ ਜੀ।

ਬੜੇ ਬੜੇ ਵੱਡੇ ਮਹਿਲ ਨੇ, ਪਰ ਇਹਨਾਂ ਮਹਿਲਾਂ ਦੇ ਵਿੱਚ ਰਹਿੰਦਾ ਕੌਣ ਹੈ? ਸਿਰਫ ਉਸ ਪਰਮੇਸ਼ਰ ਦੇ ਪਿਆਰੇ ਰਹਿੰਦੇ ਨੇ

ਇੱਥੇ ਹੋਰ ਕੋਈ ਨਹੀਂ ਆ ਸਕਦਾ। ਮਹਿਲ ਵੀ ਐਸੇ ਜਿਹੋ ਜਿਹਾ ਚਿੱਤ ਕਰੋ ਵੈਸਾ ਮਹਿਲ ਉਸਰ ਜਾਂਦਾ। ਫੁੱਲ ਵੀ ਲੱਗੇ ਨੇ, ਫੁਹਾਰੇ ਵੀ ਨੇ, ਫੁੱਲ ਤੋੜ ਲਓ ਉਹਦੀ ਜਗ੍ਹਾ ਦੂਸਰਾ ਫੁੱਲ ਆ ਜਾਏਗਾ, ਕਿਉਂਕਿ ਇੱਥੇ ਮੌਤ ਨਹੀਂ। ਇਸ ਸ਼ਹਿਰ ਬਾਰੇ ਭਗਤ ਰਵਿਦਾਸ ਜੀ ਆਪਾਂ ਨੂੰ ਕੁਝ ਗਿਆਨ ਕਰਵਾਉਂਦੇ ਨੇ ਕਿ ਇਹ ਸ਼ਹਿਰ ਕੈਸਾ।

ਕਹਿੰਦੇ ਨੇ ਮੈਨੂੰ ਤੇ ਇਹ ਵਤਨ ਮਿਲ ਗਿਆ, ਇਹਦੇ ਵਿਚ ਜਗ੍ਹਾ ਮਿਲ ਗਈ ਹੈ, ਇਸ ਸ਼ਹਿਰ ਦੇ ਵਿਚ ਹਮੇਸ਼ਾ ਹੀ ਖੈਰ ਹੈ, ਕੋਈ ਦੁੱਖ ਤਕਲੀਫ

ਅਸੀਂ ਦਾਖਲ ਹੋਏ ਹਾਂ। ਤੁਰਦੇ ਤੁਰਦੇ ਇੱਕ ਮਹਿਲ ਦੇ ਅੱਗੇ ਜਾ ਕੇ ਖਲੋ ਗਏ ਹਾਂ, ਜਿਹਦੇ ਦਰਵਾਜ਼ੇ ਬੰਦ ਨੇ। ਮਾਨੋ ਹੀਰੇ ਜਵਾਹਰਾਤਾਂ ਨਾਲੋਂ ਵੀ ਸੂਖਸ਼ਮ ਸ਼ੈ ਦਾ ਇਹ ਮਹਿਲ ਬਣੇ। ਇਸ ਮਹਿਲ ਦੀਆਂ ਕੰਧਾਂ ਇੰਨੀਆਂ ਪਾਰਦਰਸ਼ਕ ਨੇ, ਮਹਿਲ ਦੇ ਅੰਦਰ ਦੀ ਰੌਸ਼ਨੀ ਕੰਧਾਂ ਦੇ ਵਿੱਚੋਂ ਬਾਹਰ ਆ ਕੇ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਬੈਠੇ ਜੀਵਾਂ ਨੂੰ ਜੀਵਨ ਦਾਨ ਦੇ ਰਹੀ ਹੈ। ਪਰ ਦਰਵਾਜ਼ਾ ਬੰਦ ਹੈ। ਤੇਜਸਵੀ ਪੁਰਸ਼ ਦੇ ਨਾਲ ਅਸੀਂ ਵੀ ਮਹਿਲ ਦੇ ਦਰਵਾਜ਼ੇ ਦੇ ਅੱਗੇ ਜਾ ਕੇ ਖਲੋ ਗਏ ਹਾਂ। ਤੇਜਸਵੀ ਪੁਰਸ਼ ਨੇ ਹੱਥ ਜੋੜੇ ਨੇ, ਅਸਾਂ ਵੀ ਜੋੜੇ, ਤੇ ਦਰਸ਼ਨਾਂ ਵਾਸਤੇ

ਕੁਝ ਆਤਮਕ ਮੰਡਲਾਂ ਵਾਲੇ ਲੋਕ ਬੈਠੇ ਨੇ, ਇੱਕ ਤਖ਼ਤ ਕੋਸ਼ ਹੈ। ਉਸ ਮਹਿਲ ਦਾ ਫਰਸ਼ ਮਾਨੋ ਹਜ਼ਾਰਾਂ ਤਾਰੇ ਜੜੇ ਹੋਏ ਨੇ, ਛੱਤ ਮਾਨੋ ਲੱਖਾਂ ਹੀ ਚੰਦਰਮਾ ਜੜੇ ਹੋਏ ਨੇ, ਤਖ਼ਤ ਪੋਸ਼ ਵੀ ਸੂਖਸ਼ਮ ਸ਼ੈ ਦਾ ਬਣੇ ਹੈ। ਇਸ ਤਖ਼ਤ ਪੋਸ਼ ਤੇ ਇੱਕ ਦਿਵ ਮੂਰਤੀ ਬਿਰਾਜਮਾਨ ਹੈ, ਜਿਹਦੇ ਵਿੱਚੋਂ ਕਰੋੜਾਂ ਸੂਰਜਾਂ ਦੀ ਰੋਸ਼ਨੀ ਨਿਕਲ ਰਹੀ, ਪਰ ਇਹ ਰੋਸ਼ਨੀ ਗਰਮੀ ਨਹੀਂ ਦਿੰਦੀ, ਜੀਵਨ ਦਾਨ ਦਿੰਦੀ। ਉਹ ਦਿਵ ਮੂਰਤੀ ਜਿਹਦਾ ਕੋਈ ਅੰਗ ਨਹੀਂ, ਕੋਈ ਰੰਗ ਨਹੀਂ, ਪਰ ਫਿਰ ਵੀ ਸਭ ਕੁਝ ਹੈ। ਤੇਜਸਵੀ ਪੁਰਸ਼ ਦੇ ਨਾਲ ਦਿਵ ਮੂਰਤੀ ਦੇ ਸਾਹਮਣੇ ਅਸੀਂ ਵੀ ਹੋਏ ਹਾਂ। ਤੇਜਸਵੀ ਪੁਰਸ਼ ਨੇ ਸਿਰ ਝੁਕਾਇਆ, ਦਿਵ ਮੂਰਤੀ ਵਿੱਚੋਂ ਆਵਾਜ਼ ਆਈ, ਹੇ ਪਿਆਰੇ, ਨੌ ਜਾਮੀ ਧਾਰ ਕੇ ਔਰ ਅਨੇਕ ਕਸ਼ਟ ਸਹਾਰ ਕੇ, ਜੋ ਤੈਂ ਦੁਖੀ ਸ੍ਰਿਸ਼ਟੀ ਪਰ ਪਰਉਪਕਾਰ ਕੀਤਾ, ਮੇਰੀ ਪ੍ਰਸੰਨਤਾ ਦਾ ਕਾਰਨ ਬਣਿਆ। ਹੇ ਪਿਆਰੇ, ਤੂੰ ਹੁਣ ਮਾਤ ਲੋਕ ਵਿੱਚ ਜਾ। ਦਿਵ ਮੂਰਤੀ ਕੌਣ ਹੈ? ਜਿਹਨੂੰ ਆਪਾਂ ਅਕਾਲ ਪੁਰਖ ਕਹਿੰਦੇ ਹਾਂ, ਤੇਜਸਵੀ ਪੁਰਸ਼, ਦੁਸ਼ਟ ਦਮਨ ਕਲਗੀਧਰ ਪਾਤਸ਼ਾਹ। ਜਦੋਂ ਇਹ ਕਿਹਾ, ਐ ਦੁਸ਼ਟ ਦਮਨ, ਐ ਪਿਆਰੇ, ਤੂੰ ਹੁਣ ਮਾਤ ਲੋਕ ਵਿੱਚ ਜਾ। ਤੇ ਕਲਗੀਧਰ ਪਾਤਸ਼ਾਹ ਆਪ ਕਹਿੰਦੇ ਨੇ ਕਿ ਉਸ ਵਕਤ ਇਹ ਹੁਕਮ ਸੁਣ ਕੇ ਤੇ ਸਾਡਾ ਮਨ ਜਿਹੜਾ ਸੀ ਉਹ ਮਾਤ ਲੋਕ ਵਿੱਚ ਆਉਣ ਨੂੰ ਮੰਨਿਆ ਨਹੀਂ, ਜਿਹਾ ਕਿ ਆਪ

ਨਮਸਕਾਰ ਕੀਤੀ, ਸਿਰ ਝੁਕਾਇਆ। ਇੱਕ ਬੇਬਾਨ ਆਇਆ, ਦੁਸ਼ਟ ਦਮਨ ਜੀ ਉਸ ਬੇਬਾਨ ਵਿੱਚ ਬੈਠੇ ਨੇ। ਉਹ ਬੇਬਾਨ ਵਾਪਸ ਇਸ ਅਨੁਭਵ ਨਗਰ ਬੇਗਮਪੁਰਾ ਸ਼ਹਿਰ ਤੋਂ ਤੁਰੇ ਆ, ਜਿਹਨੂੰ ਆਪਾਂ ਸੱਚਖੰਡ ਵੀ ਕਹਿੰਦੇ ਹਾਂ। ਜਿੱਥੋਂ ਤੁਰਿਆ ਸੀ ਹੇਮਕੁੰਟ ਨਾਮ ਦੇ ਪਰਬਤ ਤੇ ਅਸੀਂ ਵਾਪਸ ਆਏ, ਇੱਥੇ ਆਰਾਮ ਕੀਤਾ। ਇੱਥੋਂ ਇਹ ਬੇਬਾਨ ਤੁਰਿਆ ਕਿੱਥੇ ਜਾ ਪਹੁੰਚਿਆ? ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ, ਮਾਤਾ ਗੁਜਰੀ ਜੀ ਦੇ ਦੀਵਾਨ ਖਾਨੇ, ਅੰਮ੍ਰਿਤ ਵੇਲੇ। ਆਤਮਕ ਮੰਡਲਾਂ ਵਾਲੇ ਜੀਵ ਸਵਾਗਤ ਵਾਸਤੇ ਪਹਿਲਾਂ ਹੀ ਹਾਜ਼ਰ ਸਨ। ਆਰਤੀ ਉਤਾਰੀ ਜਾ ਰਹੀ, ਆਨੰਦ ਮੰਗਲ ਪੜ੍ਹੇ ਜਾ ਰਹੇ ਨੇ। ਆਤਮਕ ਮੰਡਲਾਂ ਵਾਲੇ ਖੁਸ਼ ਹੋ ਰਹੇ ਨੇ। ਅਚਾਨਕ ਪ੍ਰਕਾਸ਼ ਹੋਇਆ, ਹਰ ਪਾਸੇ ਬਨਸਪਤੀ ਖਿੜ ਗਈ। ਮਾਨੋ ਅੱਜ ਦੁਨੀਆਂ ਦਾ ਭਾਰ ਹਰਨ ਵਾਸਤੇ ਇੱਕ ਹੋਰ ਜੋਤ ਪ੍ਰਗਟ ਹੋ ਰਹੀ ਹੈ। ਕੁਝ ਘੜੀਆਂ ਬਾਅਦ ਹਰ ਪਾਸੇ ਖਬਰ ਫੈਲ ਗਈ ਕਿ ਮਾਤਾ ਗੁਜਰੀ ਜੀ ਦੇ ਗ੍ਰਹਿ ਇੱਕ ਸੁੰਦਰ ਬਾਲਕ ਨੇ ਜਨਮ ਲਿਆ ਤੇ ਕਲਗੀਧਰ ਪਾਤਸ਼ਾਹ ਆਪ ਲਿਖਦੇ ਨੇ ਕਿ ਸਾਡਾ ਪ੍ਰਕਾਸ਼ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ। ਮੁਰਪਿਤ ਪੂਰ

ਪੁ ਕਿ ਤੁਸੀਂ ਅਵਤਾਰ ਕਿਉਂ ਲਿਆ ਤਾਂ ਕਿਹਾ ਮੈਂ ਅਵਤਾਰ ਜ਼ਰੂਰ ਲਿਆ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਲਿਆ ਸੰਤਾਂ ਦੀ ਰੱਖਿਆ ਕਰਨ ਵਾਸਤੇ ਲਿਆ ਮੈਂ ਪਰਮੇਸ਼ਵਰ ਨਹੀਂ ਮੈਂ ਤੇ ਪਰਮੇਸ਼ਵਰ ਦਾ ਦਾਸ ਹਾਂ ਉਹਨੇ ਜੋ ਖੇਡ ਬਣਾਈ ਉਹਦੀ ਖੇਡ ਦੇਖਣ ਆਇਆ।

ਪ੍ਰਦੀਪ ਸਿੰਘ ਜੀ ਦੇ ਪਿਆਰ ਚ ਗੱਜ ਕੇ ਆਖੋ ਸਤਨਾਮ। ਛੱਬੀ ਜਨਵਰੀ ਬਾਬਾ ਜੀ ਦਾ ਦਿਹਾੜਾ ਆ ਰਿਹਾ ਆਗਮਨ। ਅੱਜ ਤਾਂ ਬੀਬੀਆਂ ਵੀ ਸਾਰੀਆਂ ਸ਼ਬਦ ਸੰਤ ਮਹਿਮਾ ਦੇ ਲਾਏ ਸੀ। ਅੱਗੋਂ ਵੀ ਉਹ ਲੜੀ ਤੋਰੀ ਗਈ ਹੈ ਗੁਰੂ ਦੀ ਕਿਰਪਾ ਨਾਲ। ਜਦੋਂ ਮੰਗਣਾ ਹੈ ਨਾ ਮਾਧੋ ਸਾਧੂ ਜਨ ਦਿਓ ਮਿਲਾਏ, ਇਹਦਾ ਭਾਵ ਹੈ ਜਿੰਨੇ ਮਨ ਨੂੰ ਸਾਧਿਆ ਇਹ ਮਾਧੋ ਉਹਦੇ ਗੁਣਾਂ ਦੀ ਮੈਨੂੰ ਸੰਗਤ ਹੋ ਜਾਵੇ। ਉਹਦੇ ਗੁਣਾਂ ਤੇ ਮੈਂ ਜ਼ਿੰਦਗੀ ਤੋਰ ਲਵਾਂ, ਮੇਰਾ ਮੇਲ ਕਰਾ ਦੇ। ਬਾਬਾ ਦੀਪ ਸਿੰਘ ਜੀ ਦੇ ਪ੍ਰਤੱਖ ਦਰਸ਼ਨ ਤੇ ਕਿਤੇ ਹੋ ਜਾਣ ਤੇ ਪਤਾ ਨਹੀਂ ਸਾਰੇ ਵੀ ਜਾਣਗੇ ਨਾ। ਆ ਮੰਗਣਾ ਸਾਧੂ ਜਨ ਦਿਓ ਮਿਲਾਏ, ਬਾਬਾ ਦੀਪ ਸਿੰਘ ਦੇ ਗੁਣਾਂ ਵਰਗੇ ਗੁਣ ਪੰਜ ਪੈਸੇ ਦਸ ਪੈਸੇ ਸਾਡੇ ਚ ਵੀ ਆ ਜਾਣਗੇ।

ஷிரோமணி கமிட்டி நே ਅਰਦਾਸ ਵਿੱਚ ਇਹ ਲਫ਼ਜ਼ ਦਰਜ ਕੀਤੇ ਹੋਏ ਨੇ ਹਰਿਮੰਦਰ ਸਾਹਿਬ ਤੋਂ ਵੀ ਇਹ ਲਫ਼ਜ਼ ਬੋਲੇ ਜਾਂਦੇ ਨੇ ਯੁੱਗ ਆ ਗਿਆ ਟੀਵੀ ਦਾ ਰੇਡੀਓ ਦਾ ਹਰ ਸਿੱਖ ਦੇ ਘਰ ਵਿੱਚ ਇਹ ਲਫ਼ਜ਼ ਪਹੁੰਚਦੇ ਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ हे मेरे माधो हे वाहिगुरु मेनू उन्हां दा मेल करा जिन्हां नूं मैं मिलां ते पढ़ां ते मेनू तेरा नाम चेते आवे।

ਬਾਬਾ ਜੀ ਦੇ ਗੁਣ ਪਤਾ ਕਿੱਥੋਂ ਲੱਗਣਗੇ? ਬਾਬਾ ਜੀ ਦਾ ਜੀਵਨ ਪੜ ਕੇ, ਮੈਂ ਸ਼ੋਰਟ ਜਿਹਾ ਹੀ ਕਰਦਾ। ਜਦੋਂ ਅੰਮ੍ਰਿਤ ਛਕਾਇਆ ਨਾ ਕਲਗੀਧਰ ਜੀ ਨੇ ਤੇ ਬਾਬਾ ਦੀਪ ਸਿੰਘ ਜੀ ਨੇ ਪਹੁ ਪਿੰਡ ਭਰਪੂਰ ਜਵਾਨੀ, ਉਦੋਂ ਹੀ ਚਾਅ ਚੜ ਗਿਆ ਮੈਂ ਵੀ ਛਕਣਾ। ਹੁਣ ਕਛਹਿਰਾ ਪਹਿਨਣਾ ਹੈ, ਮਾਤਾ ਪਿਤਾ ਨਾਲ ਜਦੋਂ ਆਏ ਆਨੰਦਪੁਰ ਸਾਹਿਬ ਦੇ ਦਾਤ ਲੈਣ ਲਈ, ਮੇਰੇ ਗੁਰੂ ਦੀ ਕਿਰਪਾ ਨਾਲ ਪਵਿੰਦ ਸਾਹਿਬ ਅਜਾਇਬ ਘਰ ਬਣਨਾ ਜੀ। ਅਜੇ 15 ਦਿਨ ਹੋਏ ਨੇ, 47 ਸੀਨ ਜਿਹੜੇ ਨੇ ਨਾ ਉਹ ਪਾਸ ਕੀਤੇ ਨੇ। ਉਹਨਾਂ ਚ ਇਹ ਵੀ ਸੀਨ ਹੈ ਬਾਬਾ ਜੀ ਆਪਣੇ ਪਰਿਵਾਰ ਨਾਲ ਆਉਂਦੇ ਪਏ ਨੇ, ਉਹ ਪੁਰਾਣਾ ਟਾਂਗੇ ਵਿਖਾਏ ਨੇ, ਪੁਰਾਣੇ ਸਮੇਂ ਦੀਆਂ ਚੀਜ਼ਾਂ। ਕੁਝ ਨਵੇਂ ਜ਼ਮਾਨੇ ਮੁਤਾਬਕ ਅੱਜ ਕੱਲ੍ਹ ਅਜਾਇਬ ਘਰ ਚੱਲ ਪਏ ਨੇ। ਇੱਕ ਹੁੰਦਾ ਅਜਾਇਬ ਘਰ ਨੂੰ ਫਿਰ ਕੇ ਵੇਖਣਾ, ਇੱਕ ਵੇਖਣ ਵਾਲਾ ਇੱਕ ਜਗ੍ਹਾ ਖਲੋ ਜੇ ਤੇ ਤਸਵੀਰਾਂ ਚੱਲਦੀਆਂ, ਉਹ ਦੇਖਾਂਗੇ ਜਿਵੇਂ ਵੀ ਬਾਬਾ ਜੀ ਕਿਰਪਾ ਕਰਨ। ਇੱਕ ਕੰਪਿਊਟਰ ਸਿਸਟਮ ਵੀ ਹੈ ਬਈ, ਕੁਰਸੀਆਂ ਤੇ ਬਾਦੋ ਤੇ ਸਾਰੇ ਜਿਹੜੇ ਪੋਲ ਚੱਲਦੇ ਆਣਗੇ। ਮਾੜਾ ਜਿਹਾ ਧਿਆਨ ਚੋਂ ਕੱਢੀਦਾ, ਕਿਸੇ ਹੋਮੇ ਵਸ ਨਹੀਂ, ਆਪ ਜੀ ਦੀ ਅਸੀਸ ਮਿਲ ਜੇ, ਸੰਗਤ ਦੇ ਧਿਆਨ ਚੋਂ ਚੀਜ਼ ਨਿਕਲ ਜੇ ਹੀ ਬੜੀ ਬਖਸ਼ੀਸ਼ ਮਿਲ ਜਾਂਦੀ। ਬਾਬਾ ਜੀ ਜਦੋਂ ਪਹੁ ਪਿੰਡ ਤੋਂ ਆਏ ਆਨੰਦਪੁਰ ਸਾਹਿਬ, ਇਹ ਦਾਤ ਪ੍ਰਾਪਤ ਕੀਤੀ, ਅੱਠ ਦਸ ਦਿਨ ਬੀਤ ਗਏ, ਮਾਤਾ ਜੀ ਕਹਿੰਦੇ ਘਰ ਚੱਲੋ, ਕਹਿੰਦੇ ਮੈਂ ਜਾਣਾ ਨਹੀਂ। ਸ਼ੋਰਟ ਕਰਦਾ ਪਿਆ ਮੈਂ, ਕਲਗੀਧਰ ਕਹਿੰਦੇ ਵੀ ਮਾਤਾ ਜੀ ਕਹਿੰਦੇ ਨੇ ਤੇ ਜਾਓ। ਬਾਬਾ ਜੀ ਚੁੱਪ, ਮਾਲਕ ਕੇ ਕੀ ਜਵਾਬ? ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਵੀ ਕੀਤਾ ਫਿਰ ਮਾਤਾ ਪਿਤਾ ਜੀ ਨੂੰ, ਬਈ ਇਹਨਾਂ ਦਾ ਮਨ ਇੱਥੇ ਰਹਿ ਕੇ ਹੀ ਸੇਵਾ ਕਰਨ ਤੇ ਹੈ, ਇਹ ਦੀਪ ਹੈ, ਇਹਨੇ ਕਈ ਬੂਝੇ ਦੀਵੇ ਜਗਾਉਣੇ। ਜਗਾਉਣੇ ਕੀ? ਅੱਜ ਤੱਕ ਜਗਾ ਰਹੇ।

ਸੱਚੇ ਸਤਿਗੁਰੂ ਦਾ ਉਪਦੇਸ਼ ਹੈ। ਹਰੀ ਦੇ ਨਾਮ ਦਾ ਸਿਮਰਨ ਕਰਨਾ ਤੇ ਹਰੀ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰਨਾ। ਉੱਠਦੇ ਬੈਠਦੇ ਸੌਂਦੇ ਜਾਗਦੇ ਅੱਠੇ ਪਹਿਰ ਪ੍ਰਭੂ ਦੀ ਯਾਦ ਦੇ ਵਿੱਚ ਮਗਨ ਰਹਿਣਾ, ਇਹ ਹਰੀ ਦਾ ਨਾਮ ਹੀ ਹੈ ਜੋ ਗੁਰਸਿੱਖ ਨੂੰ ਲੋਕ ਤੇ ਪਰਲੋਕ ਵਿੱਚ ਸਹਾਈ ਹੁੰਦਾ ਹੈ ਅਤੇ ਮਨ ਬਾਂਛਿਤ ਫਲ ਦਿੰਦਾ ਹੈ। ਸਾਹਿਬ ਫਰਮਾਉਂਦੇ ਹਨ, ਸੁਨ ਉਪਦੇਸ਼ ਹਿਰਦੈ ਬਸਾਵੈ, ਮਨ ਇੱਛੇ ਨਾਨਕ ਫਲ ਪਾਵੈ। ਸਤਿਗੁਰੂ ਜੀ ਦਾ ਉਪਦੇਸ਼ ਸਿੱਖ ਨੂੰ ਸਮਝਾਉਂਦਾ ਰਹਿੰਦਾ ਹੈ ਕਿ ਸਦਾ ਪ੍ਰਭੂ ਦੀ ਸ਼ਰਨ ਵਿੱਚ ਰਹੋ, ਕਿਉਂਕਿ ਪ੍ਰਭੂ ਦੀ ਸ਼ਰਨ ਤੋਂ ਬਿਨਾਂ ਹੋਰ ਕਿਸੇ ਦੀ ਵੀ ਸ਼ਰਨ ਬਿਰਥੀ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਏ ਰਹਿ ਅਗਹਾਏ, ਬਹੁੜ ਨ ਤ੍ਰਿਸ਼ਨਾ ਲਾਗੈ ਆਏ। ਸਦਾ ਤੇ ਸੰਗ ਚੱਲਣ ਵਾਲਾ ਸਾਥੀ ਸਿਰਫ ਪ੍ਰਭੂ ਦਾ ਨਾਮ ਹੀ ਹੈ। ਸਾਹਿਬ ਬਾਣੀ ਦੁਆਰਾ ਗੁਰੂ ਤੇਗ ਬਹਾਦਰ ਪਾਤਸ਼ਾਹ ਸਮਝਾਉਂਦੇ ਹਨ, ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਗੁਰਦੇਵ ਕਹਿੰਦੇ ਹਨ ਕਿ ਸਮਾਂ ਬੀਤਦਾ ਜਾ ਰਿਹਾ ਹੈ, ਮੇਰਾ ਕਿਹਾ ਮਨ ਤੇ ਹਰੀ ਜਸ ਕਰਕੇ ਆਪਣਾ ਜੀਵਨ ਸਫਲਾ ਕਰ ਲੈ। ਅਵਸਰ ਬੀਤਿਓ ਜਾਤ ਹੈ, ਕਹੋ ਮਾਨ ਲੈ ਮੇਰੇ।

ਇਹ ਪਵਿੱਤਰ ਉਪਦੇਸ਼ ਭਾਈ ਗੁਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਜਿਹੜੇ ਗੁਰਮੁਖ ਪਿਆਰੇ ਮਨ ਕਰਕੇ ਕੀਰਤਨ ਵਿੱਚ ਬੈਠਦੇ ਨੇ ਨਾ, ਉਹਨਾਂ ਤੇ ਕਿਵੇਂ ਗੁਰੂ ਬਖਸ਼ਿਸ਼ਾਂ ਕਰਦਾ ਹੈ, ਭਾਈ ਸਾਹਿਬ ਦੱਸ ਰਹੇ।

ਜਿਹਨੂੰ ਕੀਰਤਨ ਨਾਲ ਬਹੁਤ ਨਿਉਂ ਹੈ। ਸਤਸੰਗੀਓ, ਕੀਰਤਨ ਦੀ ਐਵੇਂ ਏਡੀ ਉਸਤਤ ਨਹੀਂ ਕੀਤੀ। ਜੇ ਕੋਈ ਮਨ ਲਾ ਕੇ ਕੀਰਤਨ ਸੁਣੇ ਨਾ, ਤੇ ਭਾਈ ਗੁਰਦਾਸ ਜੀ ਕਿੱਡੀ ਸੋਹਣੀ ਉਦਾਹਰਣ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ। ਰਾਜਾ ਹਰੀ ਚੰਦ, ਇਹਨੂੰ ਕੀਰਤਨ ਨਾਲ ਕੋਈ ਲਗਾਓ ਨਹੀਂ। ਸਾਰਾ ਦਿਨ ਰਾਜ ਭਾਗ ਦੇ ਕਾਰ ਵਿਹਾਰ ਕਰਦਾ ਹੈ, ਵਿਸ਼ੇ ਵਿਕਾਰਾਂ ਵੱਲ ਲੱਗਾ ਰਹਿੰਦਾ ਹੈ। ਪਰ ਇਹਦੀ ਰਾਣੀ ਜਿਹਨੂੰ ਕੀਰਤਨ ਨਾਲ ਬਹੁਤ ਪਿਆਰ ਹੈ, ਇਹੋ ਜਿਹਾ ਸਮਾਂ ਬਣਿਆ ਮਹਿਲਾਂ ਦੇ ਨਜ਼ਦੀਕ ਹੀ ਇੱਕ ਮਹਾਂਪੁਰਸ਼ਾਂ ਦੀ ਮੰਡਲੀ ਆਈ, ਦੇੜੀ ਰਹਿਣ ਸਵਾਈ ਕੀਰਤਨ ਕਰਦੀ ਹੈ। ਭਾਵ ਰਾਤ

ਰਾਣੀ ਦੇ ਆਸਣ ਵੱਲ ਦੇਖ ਰਿਹਾ ਹੈ, ਬਿਸਤਰ ਖਾਲੀ ਪਿਆ ਹੈ, ਰਾਣੀ ਕਿੱਥੇ ਗਈ ਹੈ? ਮਨ ਵਿੱਚ ਭਰਮ ਹੋ ਗਿਆ, ਅੱਧੀ ਰਾਤ ਨੂੰ ਕਿੱਥੇ ਗਈ ਹੈ ਰਾਣੀ?

ਹੋਇਆ ਮੈਂ ਤੇ ਰਾਣੀ ਨੇ ਸੋਚਿਆ ਵੀ ਰਾਜਾ ਸੌਂ ਗਿਆ ਹੈ। ਇਸ਼ਨਾਨ ਕੀਤਾ, ਭਗਤੀ ਭਾਵ ਵਾਲੇ ਵਸਤਰ ਪਹਿਨੇ ਤੇ ਹੁਣ ਤਾਰਾਂ ਰਾਣੀ ਕੀਰਤਨ ਸੁਣਨ ਵਾਸਤੇ ਤੁਰ ਪਈ ਹੈ। ਜਦੋਂ ਦਰਵਾਜ਼ੇ ਚੋਂ ਬਾਹਰ ਨਿਕਲੀ ਤੇ ਰਾਜਾ ਵੀ ਉੱਠ ਪਿਆ ਹੈ। ਅੱਜ ਸੁੱਤਾ ਨਹੀਂ ਨਾ, ਦੇਖਣਾ ਹੈ ਰਾਣੀ ਜਾਂਦੀ ਕਿੱਥੇ ਹੈ। ਅੱਗੇ ਅੱਗੇ ਰਾਣੀ ਤੁਰੀ ਜਾਂਦੀ ਹੈ ਤੇ ਪਿੱਛੇ ਇਹ ਤੁਰਿਆ ਜਾਂਦਾ ਹੈ। ਕੀ ਦੇਖਦਾ ਹੈ, ਦੀਵਾਨ ਲਗਾ ਹੈ, ਭਾਗਾਂ ਵਾਲੇ ਹੱਥ ਜੋੜ ਕੇ ਬੈਠੇ ਨੇ, ਅੱਖਾਂ ਮੁੰਦੀਆਂ ਨੇ ਤੇ ਝੂਮ ਰਹੀਆਂ ਨੇ ਰੂਹਾਂ, ਕੀਰਤਨ ਦੀ ਵਰਖਾ ਹੋ ਰਹੀ ਹੈ। ਰਾਣੀ ਦੀਵਾਨ ਵਿੱਚ ਜਾ ਕੇ ਬੈਠ ਗਈ ਹੈ। ਰਾਜਾ ਦੀਵਾਨ ਵਿੱਚ ਨਹੀਂ ਗਿਆ, ਬਾਹਰ ਖੜਾ ਸੋਚਦਾ ਹੈ। ਕੀਰਤਨ ਸੁਣਨ ਵਾਸਤੇ ਆਉਂਦੀ ਹੈ, ਮੈਨੂੰ ਦੱਸਣ ਤੋਂ ਬਗੈਰ? ਬੜਾ ਗੁੱਸਾ ਆਇਆ, ਜੀ ਤੇ ਕਰਦਾ ਹੈ ਭਰੀ ਸੰਗਤ ਦੇ ਵਿੱਚੋਂ ਇਹਨੂੰ ਖਿੱਚ ਕੇ ਲੈ ਆਵਾਂ, ਪਰ ਲੋਕ ਕੀ ਆਖਣਗੇ? ਇੰਜ ਨਹੀਂ ਕਰਨਾ, ਘਰ ਆਏਗੀ ਤੇ ਫਿਰ ਮੈਂ ਇਹਨੂੰ ਪੁੱਛਾਂਗਾ।

ਇੱਕ ਖੜਾਮ ਚੁੱਕ ਲਈ ਹੈ। ਕਿਤੇ ਘਰ ਆ ਕੇ ਇਹ ਨਾ ਆਖੇ ਵੀ ਮੈਂ ਤੇ ਸੰਗਤ ਵਿੱਚ ਗਈ, ਮੁਕਰ ਨਾ ਜਾਵੇ। ਰਾਣੀ ਪਹੁੰਚੀ ਸੰਗਤੀ, ਰਾਜੇ ਖੜੀ ਖੜਾਓ ਨਿਸ਼ਾਨੀ। ਖੜਾਮ ਨਿਸ਼ਾਨੀ ਚੁੱਕ ਲਈ ਹੈ ਤੇ ਆਪਣੇ ਮਹਿਲਾਂ ਨੂੰ ਵਾਪਸ ਆ ਗਿਆ। ਇਧਰੋਂ ਦੀਵਾਨ ਦੀ ਸਮਾਪਤੀ ਹੋਈ, ਸਾਰੀ ਸੰਗਤ ਜੋੜੇ ਪਾ ਰਹੀ ਹੈ। ਜਦੋਂ ਰਾਣੀ ਆਪਣੀ ਖੜਾਵਾਂ ਦੇ ਕੋਲ ਪੁੱਜੀ ਤੇ ਕੀ ਦੇਖ ਰਹੀ ਹੈ, ਇੱਕ ਖੜਾਮ ਹੈ ਨਹੀਂ, ਕੌਣ ਚੁੱਕ ਕੇ ਲੈ ਗਿਆ। ਹੱਥ ਜੋੜ ਕੇ ਸੰਗਤ ਨੂੰ ਤਰਲਾ ਕਰ ਰਹੀ ਹੈ, ਮੈਂ ਤਾਰਾ ਰਾਣੀ ਹਾਂ। ਰਾਜੇ ਨੂੰ ਦੱਸਣ ਤੋਂ ਬਗੈਰ ਆਉਂਦੀ ਹੈ, ਚੋਰੀ ਆਉਂਦੀ ਹੈ। ਜੇ ਉਹਨੂੰ ਪਤਾ ਲੱਗ ਗਿਆ ਤੇ ਮੈਨੂੰ ਬੋਲ ਕਬੋਲ ਬੋਲੇਗਾ। ਅੱਜ ਜਦੋਂ ਹੱਥ ਜੋੜ ਕੇ ਬੇਨਤੀ ਕੀਤੀ ਨਾ ਸੰਗਤ ਨੂੰ, ਸਾਰੀ ਸੰਗਤ ਦੇ ਮਨ ਵਿੱਚ ਰਹਿਮ ਆਈ, ਸਾਰੇ ਪਿਆਰ ਵਿੱਚ ਭਿੱਜ ਕੇ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰਨ ਲੱਗੇ, ਐ ਸਤਿਗੁਰੂ ਬਖਸ਼ਿਸ਼ ਕਰੋ, ਐ ਪ੍ਰਭੂ ਰਹਿਮਤ ਕਰੋ।

ਸਾਰੀਆਂ ਰੂਹਾਂ ਨੇ ਪਿਆਰ ਵਿੱਚ ਭਿੱਜ ਕੇ ਅਰਦਾਸ ਕੀਤੀ ਤੇ ਸਤਸੰਗਿਓ ਭਾਈ ਗੁਰਦਾਸ ਜੀ ਪਵਿੱਤਰ ਉਪਦੇਸ਼ ਵਿੱਚ ਕੀ ਦੱਸ ਰਹੇ ਨੇ। ਸਾਧ ਸੰਗਤ ਅਰਾਧਿਆ ਜੋੜੀ ਜੁੜੀ ਖੜਾਉ ਪ੍ਰਾਣੀ। ਜਦੋਂ ਰਾਣੀ ਆਪਣਿਆਂ ਜੋੜਿਆਂ ਕੋਲ ਪੁੱਜੀ ਤੇ ਕੀ ਦੇਖ ਰਹੀ ਹੈ, ਦੋਨੋਂ ਖੜਾਵਾਂ ਪਈਆਂ ਨੇ। ਸਾਰੇ ਦੇਖ ਕੇ ਹੈਰਾਨ ਹੋਏ, ਐ ਸਤਿਗੁਰੂ ਤੂੰ ਆਪਣਿਆਂ ਦੀ ਲਾਜ ਰੱਖਦਾ ਹੈ, ਐ ਮੇਰੇ ਮਾਲਕ ਤੂੰ ਆਪਣਿਆਂ ਦੀ ਪੈਜ ਆਪ ਰੱਖਦਾ ਹੈ। ਬਾਬਾ ਨੰਦ ਸਿੰਘ ਜੀ ਆਖਦੇ ਸਨ, ਸੰਗਤ ਵਿੱਚ ਬੈਠੇ ਹੋਈਏ ਨਾ, ਕਦੇ ਵੀ ਕਾਰ ਵਿਹਾਰ ਵੱਲ ਆਪਣਾ ਮਨ ਨਹੀਂ ਲਿਜਾਣਾ ਚਾਹੀਦਾ। ਇਹ ਗੱਲ ਬਾਬਾ ਜੀ ਦੀ ਆਪਾਂ ਹਿਰਦੇ ਵਿੱਚ ਵਸਾਣੀ ਹੈ। ਕਈ ਵਾਰ ਅਸੀਂ ਸੰਗਤ ਵਿੱਚ ਬੈਠੇ ਹੋਈਏ ਤੇ ਸੁਣਦੇ ਕੀਰਤਨ ਹੁੰਦੇ ਹਾਂ, ਸੋਚਦੇ ਰਹਿੰਦੇ ਹਾਂ, ਮੈਂ ਫਲਾਨੀ ਜਗ੍ਹਾ ਜਾਣਾ ਸੀ, ਮੈਂ ਇੱਧਰ ਜਾਣਾ ਸੀ, ਉੱਧਰ ਜਾਣਾ ਸੀ, ਆਹ ਕੰਮ ਕਰਨਾ ਸੀ। ਨਹੀਂ ਬਈ, ਜਦੋਂ ਅਸੀਂ ਸੰਗਤ ਵਿੱਚ ਬੈਠੇ ਹੋਈਏ ਕਦੇ ਵੀ ਕੰਮਾਂ ਕਾਰਾਂ ਦਾ ਨਹੀਂ ਸੋਚਣਾ ਚਾਹੀਦਾ। ਉਦੋਂ ਸਾਡੇ ਕੰਮਾਂ ਦੀ ਜ਼ਿੰਮੇਵਾਰੀ, ਕਾਰ ਵਿਹਾਰ ਦੀ ਜ਼ਿੰਮੇਵਾਰੀ ਗੁਰੂ ਨਾਨਕ ਆਪਣੇ ਸਿਰ ਲੈ ਲਿਆ।

ਤੇ ਰਾਜੇ ਨੇ ਪੁੱਛ ਕੀਤੀ, ਆਖਣ ਲੱਗਾ ਤੇਰੀ ਖੜਾਮ ਕਿੱਥੇ ਹੈ? ਰਾਣੀ ਨੇ ਆਖਿਆ, ਮੇਰੇ ਪੈਰਾਂ ਵਿੱਚ ਹੈ। ਬਈ ਮੈਂ ਪੁੱਛਿਆ, ਤੇਰੀ ਖੜਾਮ ਕਿੱਥੇ ਹੈ? ਆਖਣ ਲੱਗੀ, ਚਾਤ ਮਾਰੋ, ਮੈਂ ਪੈਰਾਂ ਵਿੱਚ ਪਾਈ ਹੋਈ ਹੈ। ਰਾਜਾ ਦੇਖ ਕੇ ਬੜਾ ਹੈਰਾਨ ਹੋਇਆ, ਮੈਂ ਤੇ ਇੱਕ ਖੜਾਮ ਚੁੱਕ ਲਿਆ ਸੀ, ਦੋਨੋਂ ਖੜਾਮਾਂ ਇਹਦੇ ਪੈਰਾਂ ਵਿੱਚ। ਜਿੱਥੇ ਖੜਾਮ ਲੁਕੋ ਕੇ ਜਾ ਕੇ ਰੱਖੀ ਹੈ, ਜਦੋਂ ਬਾਰੀ ਖੋਲ ਕੇ ਚਾਤ ਮਾਰੀ, ਉਹ ਖੜਾਮ ਇੱਥੇ ਹੈ ਹੀ ਨਹੀਂ। ਬੜਾ ਹੈਰਾਨ ਹੋਇਆ। ਰਾਣੀ ਆਖਣ ਲੱਗੀ, ਸੁਆਮੀ ਮੈਨੂੰ ਪਤਾ ਹੈ, ਮੈਂ ਜਾਣਦੀ ਹਾਂ ਕਿ ਤੁਸੀਂ ਮੇਰਾ ਪਿੱਛਾ ਜ਼ਰੂਰ ਕਰਦੇ ਹੋਵੋਗੇ ਕਿ ਇਹ ਕਿੱਥੇ ਜਾਂਦੀ ਹੈ। ਹੁਣ ਤੁਹਾਨੂੰ ਪਤਾ ਲੱਗ ਗਿਆ ਮੈਂ ਕਿੱਥੇ ਜਾਂਦੀ ਹਾਂ। ਮੈਂ ਸੰਗਤ ਵਿੱਚ ਜਾਂਦੀ ਹਾਂ, ਮੈਂ ਜਾਣ ਗਈ ਹਾਂ ਤੁਸੀਂ ਮੇਰਾ ਜੋੜਾ ਚੁੱਕ ਕੇ ਲਿਆਏ ਹੋਵੋਗੇ। ਆਖਣ ਲੱਗਾ, ਹਾਂ ਤਾਰਾ, ਮੈਂ ਹੀ ਤੇਰੀ ਖੜਾਮ ਚੁੱਕ ਕੇ ਲਿਆਇਆ ਹਾਂ, ਪਰ ਤੂੰ ਮੈਨੂੰ ਇਹ ਦੱਸ, ਇਹ ਤੇ ਮੈਂ ਚੁੱਕ ਲਿਆਇਆ ਸੀ ਤੇ ਤੇਰੇ ਪੈਰਾਂ ਵਿੱਚ ਕਿਵੇਂ? ਪਿਆਰ ਵਿੱਚ ਭਿੱਜ ਕੇ ਆਖਣ ਲੱਗੀ, ਜਦੋਂ ਸੰਗਤ ਅਰਦਾਸ ਕਰਦੀ ਹੈ ਨਾ ਤੇ ਗੁਰੂ ਰਹਿਮਤ ਕਰਦਾ ਹੈ। ਸੁਆਮੀ ਕੀਰਤਨ ਵਿੱਚ ਬੜੀਆਂ ਬਖਸ਼ਿਸ਼ਾਂ ਨੇ, ਕੀਰਤਨ ਵਿੱਚ ਬੜੀਆਂ ਹੀ ਰਹਿਮਤਾਂ ਨੇ। ਖੜਾਵਾਂ ਤੇ ਇੱਕ ਪਾਸੇ, ਉੱਥੇ ਤੇ ਜ਼ਿੰਦਗੀਆਂ ਵੀ ਮਿਲਦੀਆਂ ਨੇ। ਸਾਰੀ ਸੰਗਤ ਨੇ ਮਿਲ ਕੇ ਅਰਦਾਸ ਕੀਤੀ ਤੇ ਤਾਂ ਮੇਰੀ ਖੜਾਮ ਵਾਪਸ ਆਈ। ਜਦੋਂ ਇਸ ਤਰ੍ਹਾਂ ਤਾਰਾ ਰਾਣੀ ਨੇ ਦੱਸਿਆ ਨਾ ਤੇ ਅੱਜ ਰਾਜੇ ਦਾ ਵੀ ਸਿਰ ਚੁੱਕ ਗਿਆ। ਆਖਣ ਲੱਗਾ, ਮੈਨੂੰ ਵੀ ਲੈ ਕੇ ਜਾਇਆ ਕਰ ਸੰਗਤ ਵਿੱਚ, ਮੈਂ ਜਾਣਦਾ ਹੀ ਨਹੀਂ ਸੀ ਵੀ ਕੀਰਤਨ ਵਿੱਚ ਐਡੀਆਂ ਰਹਿਮਤਾਂ ਨੇ। ਸੋ ਸਤਸੰਗੀਓ, ਅੱਜ ਇਹ ਰਾਜਾ ਵੀ ਕੀਰਤਨ ਵਿੱਚ ਜਾਂਦਾ ਹੈ, ਹੁਣ ਇਹ ਵੀ ਕੀਰਤਨ ਵਿੱਚ ਬੈਠ ਕੇ ਸਵਾਲ ਸਫਲੇ ਕਰਦਾ ਹੈ। ਸੋ ਗੁਰੂ ਪਿਆਰਿਓ, ਕੀਰਤਨ ਵਿੱਚ ਬੜੀਆਂ ਹੀ ਰਹਿਮਤਾਂ ਨੇ। ਜਿਹੜਾ ਕੀਰਤਨ ਵਿੱਚ ਬਹਿੰਦਾ ਹੈ ਉਹਨੂੰ ਘਾਟਾ ਨਹੀਂ ਪੈਂਦਾ। ਕਈ ਵਾਰ ਅਸੀਂ ਸੋਚ ਲੈਂਦੇ ਹਾਂ ਵੀ ਘੰਟਾ ਦੋ ਘੰਟੇ ਜੇ ਗੁਰਦੁਆਰੇ ਬੈਠਾਂਗੇ ਸ਼ਾਇਦ ਸਾਨੂੰ ਕੰਮ ਵਿੱਚ ਘਾਟਾ ਪੈ ਜਾਵੇਗਾ। ਕਦੇ ਵੀ ਘਾਟਾ ਨਹੀਂ ਪੈਂਦਾ। ਜਿਹੜੇ ਸਵਾਸ ਅਸਾਂ ਗੁਰੂ ਦੇ ਕੀਰਤਨ ਵਿੱਚ ਬੈਠ ਕੇ ਗੁਜ਼ਾਰੇ ਨੇ ਨਾ, ਉਹਨਾਂ ਸਵਾਸਾਂ ਦੇ ਬਦਲੇ ਤੇ ਕਿੰਨੇ ਗੁਣਾ ਜ਼ਿਆਦੀਆਂ ਰਹਿਮਤਾਂ ਗੁਰੂ ਦਿੰਦਾ ਹੈ। ਬਹੁਤ ਰਹਿਮਤਾਂ ਮਿਲਦੀਆਂ ਨੇ। 24 ਘੰਟਿਆਂ ਵਿੱਚ 2.5-3 ਘੰਟੇ ਸਵਾਸਾਂ ਦਾ ਦਸਬੰਧ ਬਣਦਾ ਹੈ। ਇਹ ਕੀਰਤਨ ਵਿੱਚ ਬੈਠ ਕੇ ਗੁਜ਼ਾਰ ਦਈਏ ਨਾ ਤੇ 24 ਘੰਟਿਆਂ ਦੇ ਸਵਾਸ ਸਫਲੇ ਹੋ ਜਾਂਦੇ ਨੇ। ਇਹ ਆਪਾਂ ਖਿਆਲ ਰੱਖਣਾ ਹੈ। ਸ਼ੁਭਾ ਸ਼ਾਮ ਸੰਗਤ ਵਿੱਚ ਬੈਠਣਾ ਹੈ।

ਤੁਰਦੇ ਹਾਂ ਨਾ ਤੇ ਦਿਨ ਭਰ ਦੇ ਵਿੱਚ ਜਿੰਨੇ ਵੀ ਕਾਰ ਵਿਹਾਰ ਕਰਦੇ ਹਾਂ ਤੇ ਗੁਰੂ ਨਾਨਕ ਆਪ ਕਰਾ ਲੈਂਦਾ ਹੈ। ਚੰਗੇ ਚੰਗੇ ਕੰਮ ਜਦੋਂ ਨਿਤਨੇਮ ਕਰਕੇ ਕਰੋ ਜਾਈਏ ਤੇ ਗੁਰੂ ਨਾਨਕ ਸਾਰੇ ਦਿਨ ਭਰ ਦੇ ਕੰਮ ਆਪ ਚੰਗੇ ਚੰਗੇ ਕਰਾ ਲੈਂਦਾ ਹੈ।

ਪਾਸੇ ਮਾੜਾ ਸੁਪਨਾ ਵੀ ਨਹੀਂ ਆਉਂਦਾ। ਇਹ ਨਿਤਨੇਮ ਗੁਰੂ ਨਾਨਕ ਦੀ ਬਾਹ ਹੈ, ਗੁਰੂ ਨਾਨਕ ਦੀ ਬਾਹ ਨਹੀਂ ਛੱਡਣੀ। ਜਦੋਂ ਅਸੀਂ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਨਾ ਛੱਡ ਦਿੰਦੇ ਹਾਂ, ਨਿਤਨੇਮ ਕਰਨਾ ਛੱਡ ਦਿੰਦੇ ਹਾਂ, ਸੱਚ ਜਾਣੋ ਅਸੀਂ ਗੁਰੂ ਨਾਨਕ ਦੀ ਬਾਹ ਛੱਡ ਦਿੰਦੇ ਹਾਂ। ਨਹੀਂ ਬਈ, ਅਸੀਂ ਗੁਰੂ ਨਾਨਕ ਦੀ ਬਾਹ ਨਹੀਂ ਛੱਡਣੀ।

की शोभा का नाही अंत, साथ की शोभा सदा बेअंत, साथ की शोभा।

ਇਹ ਤੋਂ ਉਰਾ ਨਹੀਂ, ਸਹਿਜ ਦੇ ਘਰ ਤੋਂ ਉਰਾ ਨਹੀਂ ਖਲੋਣਾ ਸਿੱਖ ਨੇ। ਗੁਰਮੁਖ ਨੇ ਇੱਕ ਮੰਜ਼ਿਲ ਤੈਅ ਕਰਨੀ, ਕਦਮ ਕਦਮ ਅੱਗੇ ਵਧਣਾ। ਜਿਹੜਾ ਤੁਰਦਾ ਹੈ ਉਹ ਕਦੇ ਨਾ ਕਦੇ ਮੰਜ਼ਿਲ ਤੇ ਪਹੁੰਚ ਹੀ ਜਾਂਦਾ, ਜਿਹੜਾ ਤੁਰਦਾ ਨਹੀਂ ਉਹਦੀ ਮੰਜ਼ਿਲ ਤੇ ਪਹੁੰਚਣ ਦੀ ਕੋਈ ਆਸ ਨਹੀਂ। ਗੁਰਮੁਖ ਦੀ ਮੰਜ਼ਿਲ ਹੈ ਸਹਿਜ ਅਵਸਥਾ, ਉਹ ਸਹਿਜ ਦੀ ਅਵਸਥਾ ਜਿੱਥੇ ਨਾ ਊਂਘ ਰਹਿ ਜਾਏ, ਨਾ ਭੁੱਖ ਰਹਿ ਜਾਏ, ਨਾ ਦੁੱਖ ਰਹਿ ਜਾਏ, ਨਾ ਸੁੱਖ ਰਹਿ ਜਾਏ, ਨਾ ਸੁੱਖ ਵਿੱਚ ਉਛਲੇ, ਨਾ ਦੁੱਖ ਵਿੱਚ ਰੋਣ ਬਹਿ ਜਾਏ, ਨਾ ਕੁਝ ਮਿਲ ਜਾਏ ਤੇ ਹਰਖ ਹੋਵੇ, ਨਾ ਕੁਝ ਚਲਾ ਜਾਏ ਤੇ ਸੋਗ ਹੋਵੇ। ਉਹ ਜਿਸ ਦੀ ਬਾਣੀ ਵਿੱਚ ਪ੍ਰੋੜਤਾ ਹੋਈ ਏ, ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜੇ ਜਾਏ ਨਾ ਮੁਕਾਤੀ, ਹਲਕੀ ਲਗੇ ਨਾ ਭਾਰੀ। ਉਸ ਸਹਿਜ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਗੁਰਮੁਖ ਨੇ ਇੱਕ ਮੰਜ਼ਿਲ ਤੈਅ ਕਰਨੀ, ਇਸ ਰਸਤੇ ਤੇ ਤੁਰਨਾ ਹੈ। ਗੁਰਮੁਖ ਦਾ ਆਪਣਾ ਇੱਕ ਰਸਤਾ ਹੈ, ਉਸ ਰਸਤੇ ਦੀਆਂ ਪੈੜਾਂ ਗੁਰੂ ਨਾਨਕ ਨੇ ਛੱਡੀਆਂ ਨੇ। ਤੁਸੀਂ ਵੇਖਿਆ ਕੱਚੇ ਰਾਹਾਂ ਤੇ ਇੱਕ ਬੰਦਾ ਲੰਘ ਜਾਏ ਨਾ, ਉਹਦੇ ਪੈਰਾਂ ਦੇ ਨਿਸ਼ਾਨ ਪੈਂਦੇ। ਦੂਜਾ ਉਹ ਬੰਦਾ ਜਿਸਨੇ ਉਹ ਪਾਸਾ ਕਦੇ ਨਾ ਵੇਖਿਆ ਹੋਵੇ, ਇਧਰ ਉਧਰ ਝਾਕਦਾ, ਜਿੱਧਰ ਪੈਰਾਂ ਦੇ ਨਿਸ਼ਾਨ ਨਜ਼ਰ ਆਉਣ ਉਧਰ ਤੁਰ ਪੈਂਦਾ, ਪੈਰਾਂ ਦੇ ਨਿਸ਼ਾਨ ਡਬਲ ਹੋ ਜਾਣ, ਦੋਹਰੇ ਹੋ ਜਾਣ। ਤੀਜੇ ਬੰਦੇ ਨੂੰ ਇਉਂ ਜਾਪੇਗਾ ਜਿਵੇਂ ਇੱਥੋਂ ਕੋਈ ਇੱਕ ਨਹੀਂ ਕਈ ਜਣੇ ਲੰਘੇ, ਤਿੰਨ ਬੰਦੇ ਚਾਰ ਬੰਦੇ ਲੰਘਣਗੇ ਪਗਡੰਡੀ ਬਣ ਜਾਏ। ਜਿਸਨੇ ਤਿੰਨ ਚਾਰ ਦੇ ਮਗਰ ਲੰਘਦਿਆਂ ਲੰਘਦਿਆਂ ਉਸ ਪਗਡੰਡੀ ਤੇ ਲੰਘਦਿਆਂ ਲੰਘਦਿਆਂ ਸੈਂਕੜੇ ਬੰਦੇ ਲੰਘਣਗੇ ਤੇ ਰਾਹ ਬਣ ਜਾਏ, ਜਿਸਨੇ ਹਜ਼ਾਰਾਂ ਲੰਘਣਗੇ ਤੇ ਸ਼ਾਹਰਾਹ ਸੜਕ ਬਣ ਜਾਏ। ਧੰਨ ਗੁਰੂ ਨਾਨਕ ਨੇ ਤੁਹਾਡੇ ਵਾਸਤੇ ਇੱਕ ਸ਼ਾਹਰਾਹ ਦਾ ਮੁੱਢ ਬਣੇ, ਗੁਰਮੁਖ ਦੇ ਮਾਰਗ ਦਾ ਮੁੱਢ ਬਣੇ। ਉਸ ਮਾਰਗ ਤੇ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਨਾਲ ਲੈ ਕੇ ਤੁਰਦੇ ਨੇ ਪਏ, ਤੇ ਗੁਰੂ ਨਾਨਕ ਸਾਹਿਬ ਦੇ ਮਗਰ, ਭਾਈ ਮਰਦਾਨੇ ਦੇ ਮਗਰ ਮਗਰ ਕਿਤੇ ਰਾਏ ਬੁਲਾਰ ਤੁਰਿਆ ਜਾਂਦਾ ਨਜ਼ਰ ਆਉਂਦਾ, ਕਿਤੇ ਮਹਾਰਾਜ ਸ਼ਿਵਨਾਭ ਤੁਰੇ ਜਾਂਦੇ ਨਜ਼ਰ ਆਉਂਦੇ, ਕਿਤੇ ਭਾਈ ਭਗੀਰਥ ਤੁਰਿਆ ਜਾਂਦਾ ਨਜ਼ਰ ਆਉਂਦਾ, ਕਿਤੇ ਭਾਈ ਬੂੜਾ ਜੀ ਜਾਂਦੇ ਨਜ਼ਰ ਆਉਂਦੇ। ਇਨ੍ਹਾਂ ਸਾਰਿਆਂ ਨੇ ਮਿਲ ਕੇ ਗੁਰੂ ਨਾਨਕ ਦੇ ਮਗਰ ਤੁਰ ਤੁਰ ਕੇ ਇਸ ਪਗਡੰਡੀ ਨੂੰ ਸ਼ਾਹਰਾਹ ਦਾ ਰੂਪ ਦਿੱਤਾ। ਸਾਡੇ ਵਾਸਤੇ ਬਣੀ ਬਣਾਈ ਸੜਕ ਹੈ, ਗੁਰਮਤ ਗਾਡੀ ਰਾਹ ਹੈ। ਇਸ ਗਾਡੀ ਰਾਹ ਤੇ ਤੁਰਨ ਵਾਲਿਆਂ ਨੇ ਇੱਕ ਮੰਜ਼ਿਲ ਤੇ ਪਹੁੰਚਣਾ ਹੈ। ਜਿਹੜਾ ਬੰਦਾ ਉਸ ਮੰਜ਼ਿਲ ਤੇ ਪਹੁੰਚਣ ਦੀ ਤੀਬਰਤਾ ਲੈ ਕੇ ਨਹੀਂ ਤੁਰਦਾ, ਹੌਲੀ ਚਾਲੇ ਤੁਰਦਾ ਜਾਂ ਤੁਰਦਾ ਹੀ ਨਹੀਂ, ਉਸ ਬੰਦੇ ਨੂੰ ਸੋਚਣਾ ਚਾਹੀਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੀ ਪਿਆਰੀ ਗੱਲ ਕਹੀ, ਉਹ ਕਹਿੰਦੇ ਨੇ

بائی صاحب نے ایک ندی وگی جاندی نو تردیا ویخیا اچھل دیا چھالا مار دیا تیز وہدیا ندی نو ویخیا تے کبھی من ویکھدا کہندا اے نو پاجڑ کا دی پئی ویکھن وچ آیا ہیمکنڈ دے راہ دے وچ گوبند گھاٹ جتھے ڈیرا ہوندا ہے اوتھے الکھنندا وگ رہی بہت تیزی نال او پانی اوپروں ہیٹھاں نو آ رہا تے جے گوبند گھاٹ تو اوپر نو لنگ جائیے ہیمکنڈ والے پاسے نہیں ادھر بدری ناتھ اوتھے دا وہا ہور بھی تکھا ہے ایک سادھو نو پوچھیا سہج سبھائے پوچھیا ہے پانی اتنا تیز کیوں وگدا ہے ہن بڑی سیدھی جی گل ہے کہ اترائی تو لہائی ول جائے گا تے تیز ہی وگے گا یہ تو ہے سنسار دی برتی لیکن سادھو کسی ہور برتی نال سوچدا ہے وہ کہندا ہے نہیں اوپروں تیزی نال تھلے نو پانی کیول اس کر کے نہیں وگ رہا کہ اترائی تو لہائی ول جا رہے بلکہ اس نو کالی ہے کہ جلدی تو جلدی جتھوں بچھڑے ہیں اتھے جا پہنچا دھیان دے پانی سمندر وچوں اٹھیا سی بدل دے روپ وچ کچھ کدھرے وس گیا کچھ کدھرے وس گیا کچھ بہت دور ہمالیہ دیاں چوٹیاں تے آ کے برف بن کے ٹک گیا سمندر تو بچھڑے ہیں اس نو مہینے تے ورے بیت گئے برف بن کے پتھر بن کے پئے نو بہت سما لنگ گیا برسات نے مدد کیتی تپ نے مدد کیتی اور برف پگھلی قطرے دا روپ دھارن کیتا وہ قطرے مڑ کے دوڑ پئے نے کدھر نو دوڑ پئے نے اسی ساگر چ پہنچن واسطے حالانکہ ضروری نہیں کہ سارے ساگر تک پہنچن گے بہت سارے راہ وچ رہ جان گے راہ دیاں نہراں تے نالے انہاں نو کھیتاں چ پھیلا دین گے جتن پھر ہوے گا پھر یہ بخارات دا روپ دھارن کر کے مڑ کے بدلوں دا روپ دھارن کر کے یہ اٹھن گے مڑ کے اڈن گے سفر جاری رہے گا بٹکنا بھی جاری رہے گی لیکن جنی تیزی دے نال چل رہے نے یہ قطرے وہن بن کے جنی تیزی نال چل رہے نے یہ اس کر کے دوڑ رہے نے کہ چھتی تو چھتی ساگر چ جا کے مل جائے جیو بھی پربھو تو بچھڑیا ہوئے پربھو نال ملن واسطے گرو نانک نے اس نو ایک مارگ دیتا ہے مارگ ہور بھی ہے سارے مبارک نے سارے رستے ہی پربھو نو ملن دے چنگے نے نیک نے سفل نے مگر گرمت دا گاڑی مارگ چھوٹے تو چھوٹا سدھے تو سدھا رستہ دسیا گیا اس راہ تے ترن والے جے ترتے ہون چھتی پہنچتے نے وہ جڑے ترتے نے انہاں دی ایک نجماولی ہے انہاں دے ایک اصولاں دی لڑی ہے بھائی صاحب بھائی گرداس جی گرمت انسار وہ نجماں دی لڑی ورنن کرتے ہیں بھائی صاحب کہندے نے گرمکھاں دا ایک صحیح رستہ ہے پنتھ کہندے نے رستے نو پتھ نو اسی سکھ پنتھ کہندے ہیں سکھ پنتھ دا مطلب ہے سکھاں دا راہ جس راہ تے چل کے سکھ گرو نو مل کے پربھو وچ بھید ہون دا جتن کردا ہے گرمکھ سچا پنتھ ہے گرمکھ دا ایک سونا سچا رستہ ہے جس رستے تے چل کے سہج گھر تو راہ نہیں کھلوندا سہج گھر تک پہنچن دے بھرپور جتن چ لگا رہندا ہے گرمخ سچ رہ راس ہے ہوں جہاں کسی راہ ترتا ہے وہ اصول نے دھرم کے راہ ترن والے واسطے سب تو پہلا پرارتھنا آدھی شردا بھری پرارتھنا آدھی ارداس آدھی پوچھیا گرسکھ کی گرمت کے مارگ سے چلن والے کی رہراس کی ہے ارداس کی ہے آپ سودر پڑھنے ہر کیرت ہمری رہراس اتے کہندے نے گرمخ کی سچی ارداس یہ ہے بلکہ رہراس دے ایک ارتھ ہور وی ودوان کردے نے او کہندے نے اے فارسی دے شبد تو بنیا ہے جنو کہندے ہیں رہراست راست کہندے نے صحیح سجا بھی کہندے نے جنو اپا رائٹ کہندے ہیں فارسی والے بھی راست ہی کہندے اے رائٹ سجے نو بھی کہندے نے رائٹ ٹھیک نو بھی کہندے نے فارسی والے بھی راست سچے نو بھی کہندے نے صحیح نو بھی کہندے نے تے سجے نو بھی کہندے نے رہ راست دا مطلب ہے صحیح رستہ رہے راست تو رہراس بنیا جویں ارض داشت تو ارداس بنیا ارض داشت دا مطلب ہوندا ہے بینتی کرنا ارض کرنا ارض داشت بدل کے ارداس ہو گیا رہراست بدل کے رہراس ہو گیا بھائی صاحب کہندے نے بھائی گرداس جی کہندے نے گرمکھ سچ رہراس ہے پیری پے پا خاک جی ہوے گرو کے چرنی لا کے نمرتا دا پنج بن کے مٹی ہی ہو جائے
ਗੁਰੂ ਚਰਨਾਂ ਦੀ ਖਾਕ ਹੀ ਹੋ ਜਾਏ ਕਿ ਭਲਾ ਭਾਈ ਜੀ ਧਰਮ ਦੇ ਮਾਰਗ ਤੇ ਚੱਲਣ ਵਾਲਿਆਂ ਦੇ ਆਪਣੇ ਆਪਣੇ ਅਸੂਲ ਨੇ। ਸਿੱਖ ਦਾ ਵੀ ਅਸੂਲ ਹੈ, ਗੁਰਮੁਖ ਦਾ ਵੀ ਅਸੂਲ ਹੈ ਤੇ ਹਰ ਧਰਮ ਵਾਲੇ ਨੇ ਇਸ਼ਨਾਨ ਨੂੰ ਬੜੀ ਮਹੱਤਤਾ ਦਿੱਤੀ ਹੈ। ਗੁਰਮਤ ਵਿਚ ਵੀ ਕਿਹਾ ਗਿਆ ਗੁਰਮੁਖ ਨਾਮ ਦਾਨ ਇਸ਼ਨਾਨ। ਭਾਈ ਸਾਹਿਬ ਜੀ ਸਿੱਖ ਦਾ ਨਹਾਉਣਾ ਕੀ, ਸਿੱਖ ਦਾ ਇਸ਼ਨਾਨ ਕੀ ਤੇ ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖ ਦਾ ਇਸ਼ਨਾਨ, ਗੁਰਮੁਖ ਦਾ ਇਸ਼ਨਾਨ ਇਹ ਹੈ ਕਿ ਨਿਰਾ ਬਾਹਰੋਂ ਨਾ ਆਪਣੇ ਆਪ ਨੂੰ ਸਾਫ਼ ਕਰੇ, ਇਹ ਨਿਰਾ ਸਾਬਣ ਦੇ ਨਾਲ ਸਰੀਰ ਨੂੰ ਨਾ ਸਾਫ਼ ਕਰੇ। ਧੰਨ ਗੁਰੂ ਨਾਨਕ ਕਹਿੰਦੇ ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੇ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਏ ਉਹ ਧੋਏ। ਇਸੇ ਤਰ੍ਹਾਂ ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇਂ ਕੇ ਰੰਗ। ਸਰੀਰ ਗੰਦਾ ਹੁੰਦਾ, ਕੱਪੜੇ ਗੰਦੇ ਹੁੰਦੇ ਨੇ, ਸਾਬਣ ਨਾਲ ਸਾਫ਼ ਕਰ ਲੈਂਦੇ। ਮਨ ਗੰਦਾ ਹੋ ਜਾਵੇ ਤੇ ਨਾਮ ਦੇ ਰੰਗ ਨਾਲ ਧੋਤਾ ਜਾਂਦਾ, ਸਾਫ਼ ਕਰਨਾ। ਮਨ ਵੀ ਜ਼ਰੂਰ ਸਾਫ਼ ਕਰਨਾ। ਭਾਈ ਸਾਹਿਬ ਕਹਿੰਦੇ ਨੇ ਗੁਰਮਤ ਲੈ, ਗੁਰੂ ਕੀ ਮਤ ਲੈ ਕੇ ਮਾੜੀ ਮਤ ਦੁਰਮਤ ਕੁਮਤ ਨੂੰ ਅੰਦਰੋਂ ਧੋ ਕੇ ਬਾਹਰ ਕੱਢ ਦਿੰਦਾ ਹੈ। ਸਿੱਖ ਦਾ ਅਸਲੀ ਨਹਾਉਣਾ ਤਾਂ ਇਹ, ਵੈਸੇ ਤਾਂ ਸਿੱਖ ਵਾਸਤੇ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਤਹਿ ਅਰੋਗਾ। ਤੂੰ ਬਾਹਰਲਾ ਇਸ਼ਨਾਨ ਕਰੇਗਾ, ਤੇਰਾ ਸਰੀਰ ਅਰੋਗ ਰਹੇਗਾ। ਤੂੰ ਮਨ ਦਾ ਇਸ਼ਨਾਨ ਪਾਣੀ ਦੁਆਰਾ ਕਰੇਗਾ, ਤੇਰਾ ਮਨ ਅਰੋਗ ਰਹੇਗਾ। ਇਸ ਦੋਹਰੀ ਅਰੋਗਤਾ ਵਾਸਤੇ ਦੋਹਾਂ ਪੱਖਾਂ ਤੋਂ ਹਾਈਜੀਨਿਕ ਪੱਖ ਨਾਲ, ਮਨ ਦੀ ਹਾਈਜੀਨ ਇਸ ਗੱਲ ਵਿਚ ਹੈ ਕਿ ਮਨੁੱਖ ਮਨ ਨੂੰ ਪਾਪਾਂ ਤੋਂ ਸਾਫ਼ ਰੱਖੇ ਤੇ ਤਨ ਦੀ ਹਾਈਜੀਨ ਇਸ ਗੱਲ ਵਿਚ ਹੈ ਕਿ ਇਸ ਨੂੰ ਗੰਦਗੀ ਤੋਂ ਸਾਫ਼ ਰੱਖੇ। ਅੱਜ ਨਾਰੇ ਲੱਗਦੇ ਨੇ ਸ਼ਹਿਰਾਂ ਨੂੰ ਸਾਫ਼ ਰੱਖੋ, ਗਲੀਆਂ ਨੂੰ ਸਾਫ਼ ਰੱਖੋ, ਘਰਾਂ ਨੂੰ ਸਾਫ਼ ਰੱਖੋ, ਸਰੀਰ ਨੂੰ ਵੀ ਸਾਫ਼ ਰੱਖੋ। ਲੇਕਿਨ ਜੇ ਮਨ ਸਾਫ਼ ਨਾ ਕੀਤਾ ਤੇ ਬਾਹਰਲੀ ਸਫਾਈ ਬੇਕਾਰ ਹੋ ਕੇ ਰਹਿ ਜਾਏ। ਭਾਈ ਸਾਹਿਬ ਕਹਿੰਦੇ ਨੇ ਗੁਰਮਤ ਲੈ, ਦੁਰਮਤ ਮਰ ਧੋਵੇ। ਅੱਛਾ ਭਾਈ ਜੀ, ਇਹ ਤਾਂ ਹੋ ਗਿਆ ਇਸ਼ਨਾਨ ਹੋ ਗਿਆ, ਹੁਣ ਪੂਜਾ ਕਰੇਗਾ। ਧਰਮ ਦੇ ਮਾਰਗ ਤੇ ਚੱਲਣ ਵਾਲੇ ਦੀ ਪੂਜਾ ਵੀ ਤਾਂ ਕੋਈ ਹੁੰਦੀ ਹੈ, ਗੁਰਮੁਖ ਕਿਸ ਚੀਜ਼ ਦੀ ਪੂਜਾ ਕਰੇਗਾ? ਭਾਈ ਸਾਹਿਬ ਕਹਿੰਦੇ ਨੇ ਗੁਰਮਤ ਅਨੁਸਾਰ ਕਹਿੰਦੇ ਨੇ ਗੁਰਸਿੱਖੀ ਦਾ ਪੂਜਣਾ, ਗੁਰਸਿੱਖ ਪੂਜ ਪਿਰਮ ਰਸ ਭੋਵੇ। ਗੁਰਸਿੱਖ ਗੁਰਸਿੱਖ ਦੀ ਹੀ ਪੂਜਾ ਕਰੇ, ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ। ਜੋ ਸਿੱਖਾਂ ਨੂੰ ਲੋਕ ਜੋਚੈ ਸੋ ਗੁਰ ਖੁਸ਼ੀ ਆਵੇ। ਜਿਨ੍ਹੇ ਗੁਰੂ ਦੀ ਖੁਸ਼ੀ ਲੈਣੀ ਉਹ ਗੁਰਸਿੱਖਾਂ ਦੀ ਖੁਸ਼ੀ ਲਵੇ। ਗੁਰਸਿੱਖਾਂ ਦੀ ਪੂਜਾ ਸੇਵਾ ਕਰਨ ਵਾਲਾ ਗੁਰੂ ਕੀ ਪੂਜਾ ਸੇਵਾ ਕਰਦਾ? ਵੈਸੇ ਸਾਹਿਬ ਕਲਗੀਧਰ ਪਾਤਸ਼ਾਹ ਨੂੰ ਜਿਸਲੇ ਸਿੱਖਾਂ ਨੇ ਪੁੱਛਿਆ ਸੀ ਨੰਦੇੜ ਵਿਖੇ, ਮਹਾਰਾਸ਼ਟਰ ਦੇ ਪਾਤਸ਼ਾਹ ਨੇ ਕਿਹਾ ਸੀ ਗੁਰਸਿੱਖੋ ਕਰਨੀ ਪੂਜਾ ਅਕਾਲ ਕੀ, ਦੀਦਾਰ ਖਾਲਸੇ ਕਾ ਪਰਚਾ ਸ਼ਬਦ ਕਾ। ਜਿਨ੍ਹਾਂ ਨੇ ਪੂਜਾ ਕਰਨੀ ਹੈ ਅਕਾਲ ਪੁਰਖ ਦੀ ਪੂਜਾ ਕਰਨੀ, ਮਗਰ ਅਕਾਲ ਪੁਰਖ ਤਾਂ ਨਜ਼ਰ ਨਹੀਂ ਆਉਂਦਾ, ਕਿਹਦੇ ਵਿਚੋਂ ਕਰੀਏ? ਸਾਹਿਬ ਕਹਿਣ ਲੱਗੇ ਸਿੱਖ ਦੀ ਪੂਜਾ ਕਰੋਗੇ ਗੁਰੂ ਕੀ ਪੂਜਾ ਹੋਵੇਗੀ, ਗੁਰੂ ਕੀ ਪੂਜਾ ਅਕਾਲ ਦੀ ਪੂਜਾ ਹੈ। ਇਹ ਮਹਾਰਾਜ ਸੱਜੀ ਦੇ ਚਰਨੀ ਲਾ ਚੱਲੇ, ਗੁਰੂ ਗ੍ਰੰਥ ਸਾਹਿਬ ਦੇ ਮੱਥਾ ਟੇਕਣ ਵਾਸਤੇ ਕਹਿ ਰਹੇ ਹੋ, ਇਹਦੀ ਪੂਜਾ ਨਹੀਂ ਕਰਨੀ। ਸਾਹਿਬ ਕਹਿਣ ਲੱਗੇ ਇਹਦੀ ਨਿਰੀ ਪੂਜਾ ਨਹੀਂ ਕਰਨੀ, ਨਿਰੇ ਧੂਪ ਦੀਪਾਂ ਦਿੰਦੇ ਰਹਿਣਾ, ਇਹਨੂੰ ਸਮਝਣਾ। ਇਸ ਸ਼ਬਦ ਵਿਚ ਭਾਈ ਸਾਹਿਬ ਦੀ ਇਸ ਪੌੜੀ ਵਿਚ ਅੰਤਲੀ ਤੁਕ ਸਾਰ ਤੁਕ ਹੈ, ਸਾਧ ਸੰਗਤ ਗੁਰ ਸ਼ਬਦ ਵਿਲੋਵੇ। ਗੁਰ ਸੰਗਤ ਨਾਲ ਰਲ ਕੇ ਗੁਰਮੁਖ ਗੁਰ ਸ਼ਬਦ ਨੂੰ ਰਿੜਕੇ ਨਾਮ ਪ੍ਰਾਪਤ ਕਰਨ ਵਾਸਤੇ, ਨਾਮ ਦਾ ਮੱਖਣ ਲੈਣ ਵਾਸਤੇ, ਨਾਮ ਦਾ ਰਸ ਲੈਣ ਵਾਸਤੇ ਗੁਰਮੁਖ ਗੁਰ ਸ਼ਬਦ ਨੂੰ ਰਿੜਕੇ। ਹੁਣ ਜਿਹੜਾ ਗੁਰਮੁਖ, ਮਾਫ਼ ਕਰਨਾ, ਗੁਰਮੁਖੀ ਨਹੀਂ ਪੜ੍ਹਿਆ, ਉਹ ਗੁਰ ਸ਼ਬਦ ਨੂੰ ਕਿਵੇਂ ਪੜ੍ਹੇਗਾ? ਅਸੀਂ ਸਾਰਾ ਕੁਝ ਚਾਰ ਚਾਰ ਪੰਜ ਪੰਜ ਜ਼ਬਾਨਾਂ ਪੜ੍ਹ ਲੈਂਦੇ ਹਾਂ, ਹਿਸਾਬ ਪੜ੍ਹ ਲੈਂਦੇ ਹਾਂ, ਬੜਾ ਕੁਝ ਪੜ੍ਹਨੇ ਆ, ਲੇਕਿਨ ਗੁਰਮੁਖੀ ਪੜ੍ਹਨ ਵਾਸਤੇ ਜੇ ਸਿੱਖ ਨੂੰ ਵਕਤ ਨਹੀਂ ਨਾ ਸਮਝ ਲੈਣਾ, ਅਜੇ ਇਸ ਰਾਹ ਤੇ ਤੁਰਨ ਦਾ ਯਤਨ ਨਹੀਂ ਕਰ ਰਿਹਾ, ਨੀਅਤ ਬਣੀ ਨਹੀਂ ਅਜੇ। ਗੁਰਮੁਖੀ ਪੜ੍ਹਨੀ ਤੇ ਗੁਰਮੁਖ ਬਣ ਕੇ ਗੁਰਸਿੱਖੀ ਦੇ ਵਿਚ ਪ੍ਰਵੇਸ਼ ਕਰਨਾ, ਗੁਰਬਾਣੀ ਨੂੰ ਵਿਚਾਰ ਸਹਿਤ ਪੜ੍ਹਨਾ, ਗੁਰਬਾਣੀ ਨੂੰ ਸਮਝਣ ਦਾ ਯਤਨ ਕਰਨਾ। ਮਹਾਰਾਜ ਪੰਚਮ ਪਾਤਸ਼ਾਹ ਨੂੰ ਸਿੱਖਾਂ ਨੇ ਪੁੱਛਿਆ ਸੀ, ਮਹਾਰਾਜ ਬਾਣੀ ਪੜ੍ਹਨ ਦੇ ਕੀ ਲਾਭ ਨੇ? ਸਾਹਿਬ ਗੁਰੂ ਅਰਜਨ ਸਾਹਿਬ ਨੇ ਦੱਸਿਆ ਸੀ, ਜਿਹੜਾ ਇੱਛਾ ਰੱਖ ਕੇ ਪੜ੍ਹੇਗਾ, ਧਿਆਨ ਦੇਣਾ, ਇੱਛਾ ਰੱਖ ਕੇ ਪੜ੍ਹੇਗਾ ਸੋ ਪਦਾਰਥ ਪਾਏਗਾ। ਅਸੀਂ ਆਮ ਤੌਰ ਤੇ ਇੱਛਾ ਰੱਖ ਕੇ ਪੜ੍ਹਨੇ ਹਾਂ, ਅਸੀਂ ਬਾਣੀ ਪੜ੍ਹਨੇ ਹਾਂ, ਕੋਈ ਨਾ ਕੋਈ ਮਕਸਦ ਸਾਹਮਣੇ ਹੁੰਦਾ। ਮਹਾਰਾਜ ਕਹਿੰਦੇ ਨੇ ਮਕਸਦ ਪੂਰੇ ਹੋ ਜਾਣ, ਜਿਹੜਾ ਇੱਛਾ ਰੱਖ ਕੇ ਪੜ੍ਹੇਗਾ ਉਹਦੇ ਮਕਸਦ ਪੂਰੇ ਰੱਖੋ। ਤੇ ਮਹਾਰਾਜ ਕਹਿੰਦੇ ਨੇ ਜੋ ਵਿਚਾਰ ਸਹਿਤ ਪੜ੍ਹੇਗਾ ਸੋ ਗਿਆਨਵਾਨ ਹੋਵੇ, ਜਿਹੜਾ ਬਾਣੀ ਨੂੰ ਧਿਆਨ ਨਾਲ ਵਿਚਾਰ ਕੇ ਪੜ੍ਹੇਗਾ ਉਹ ਆਪ ਬੰਦਾ ਬੜਾ ਸਮਝ ਵਾਲਾ, ਅਕਲਮੰਦ ਤੇ ਪ੍ਰਭੂ ਨੂੰ ਸਮਝਣ ਵਾਲਾ ਹੋ ਜਾਏਗਾ। ਵਿਚਾਰ ਸਹਿਤ ਪੜ੍ਹੇਗਾ ਸੋ ਗਿਆਨਵਾਨ ਹੋਵੇਗਾ, ਪਿਆਰ ਸਹਿਤ ਪੜ੍ਹੇਗਾ ਸੋ ਮੇਰੇ ਨੇੜੇ ਹੋਵੇਗਾ, ਸ਼ਰਧਾ ਸਹਿਤ ਪੜ੍ਹੇਗਾ ਸੋ ਪ੍ਰਭੂ ਕੇ ਨਜ਼ਦੀਕ ਹੋਵੇਗਾ। ਗੁਰਸਿੱਖਾਂ ਨੇ ਪਿਆਰ ਨਾਲ ਵੀ ਪੜ੍ਹਿਆ, ਸ਼ਰਧਾ ਨਾਲ ਵੀ ਪੜ੍ਹਿਆ,
विचार नाल भी पढ़े है, इच्छा करके भी पढ़े, लेकिन सब तो श्रेष्ठ वह है कि विचार सहित और श्रद्धा सहित कट्ठा पढ़िया जाए। विचार ते श्रद्धा जिथे रल जान उथे गुरमुखताई गुरसिखी शुरू होती। भाई साहब पूजा तो हो गई गुरसिख की, धन गुरु नानक जिस वेले सारसराय को पहुंचे ने, पहुंचे तो किस तरह आप जानते, भाई मरदाना हीरा लैके पहुंचे। सारसराय ने 101 रुपया उस हीरे की भेटा रख दी, कहता मैं मुल नहीं पा सकता। हालांकि मुल पाउण वालिया ने गाजरां मूलियां भी पाया, मठियाई का सेर देण नूं भी तैयार सन, मगर चौरी ने मुल नहीं पाया। वह कहन लगा एडा कीमती हीरा है, मुल नहीं पाया जा सकता, 101 रुपया भेटा दे सकना। मेरे बजुर्गों ने कहा कदे योजा हीरा वेखे ते भेटा रख दे। भाई मरदाना भेटा लैके पहुंचे, एक दो फेरे भाई मरदाने के बचे सारसराय महाराज के चरणा च हाजिर हो, अपने नौकर नूं नाल लैके दुकान बंद करके महाराज के चरणा विच आ गए। बड़े वचन विलास हो, कई दिन महाराज फिर ए घर टिके। ओही सारसराय धर्म सारसराय चौरी की धर्मशाला मुड़ के साहब कलगीधर पातशाह का जन्म स्थान बन गई। पटना साहब विखे पवित्र स्थान से महाराज कुछ दिन टिके। वह कुछ दिन टिकिया टिकिया सारसराय के नौकर अधरके ज्ञान हो गया, उन्हू मस्तियां प्राप्त हो गई। सारसराय ने वेखिया कि मेरा नौकर इस वे बड़े उच्चे मंडलों च उडारियां ला रहे, हथ बन के कहन लगा साहब धन गुरु नानक साहब सच्चे पातशाह कहन लगा, पातशाह आपने अपने सेवक ते मेहरा कीतियां ने, मेरे इस चाकर ते मेरे इस नौकर ते बड़ी कृपा कीती है, इनू ज्ञान बख्शी है, इनू नाम बख्शी है, इनू बड़ी उच्ची सुरत बख्शी है, मेरे ते भी कृपा करो। धन गुरु नानक कहन लगे भाई असी तो हुण चले आ, हुण तू एदे चरनी पै जा, ध्यान दे, हुण तू एदे चरनी पै जा। कहन लगा महाराज नौकर दे चरनी पाउंदे हो मालिक, मेरे कोलों लैके खांदा है। धन गुरु नानक हस पाए, कहन लगे रुपये तेरे कोलों लैके ए खांदा रहे, नाम इहदे कोलों लैके तू लै लै, ऐस वेले नाम वालों यह धनवंत है रजिया होए, यह तैथों पहला प्राप्त करके रजिया होए, रुपये तेरे कोल सन ते मंगदा रहा लैंदा रहा चाकर बनिया रहा, लेकिन जे नाम लैना ही भाई असी तां चले आ सारसराय, जे नाम लैना इहदे कोल।

ਆਪਾਂ ਸਾਹਿਬਜ਼ਾਦਾ ਜੁਝਾਰ ਸਿੰਘ ਕਿੰਨੀ ਉਮਰ ਹੈ ਇੱਕ ਸੱਚ ਦੀ ਖਾਤਰ ਚਮਕੌਰ ਦੀ ਗੜੀ ਵਿੱਚ ਸਿੰਘਾਂ ਦਾ ਜੱਥਾ ਨਾਲ ਲੈ ਕੇ ਸ਼ਹੀਦੀਆਂ ਪਾਈਆਂ ਇਹ 40-50 ਸਿੰਘਾਂ ਚੋਂ ਸਾਧ ਸੰਗਤ ਸਿਰਫ 7-8 ਸਿੰਘ ਰਹਿ ਗਏ ਜਿਨ੍ਹਾਂ ਚੋਂ ਫਿਰ ਪੰਜਾਂ ਨੇ ਇਹ ਹੁਕਮ ਲਾਇਆ ਕਿ ਸਤਿਗੁਰੂ ਤੁਸੀਂ ਗੜੀ ਚੋਂ ਤੁਸੀਂ ਪੰਜਾਂ ਸਿੰਘਾਂ ਦੀ ਮਰਿਆਦਾ ਬਣਾਈ ਹੈ ਤੁਸੀਂ ਹੋਵੋਗੇ ਤੇ ਕਈਆਂ ਨੂੰ ਫਿਰ ਅਗਾਂਹ ਪੰਥ ਚਲਾ ਲਓਗੇ ਇਹ ਧਿਆਨ ਦੇਣਾ ਇੱਕ ਗੁਰੂ ਗੋਬਿੰਦ ਸਿੰਘ ਕਈ ਸਿੱਖਾਂ ਨੂੰ ਸਾਜ ਸਕਦੇ ਨੇ ਪਰ ਕਈਆਂ ਸਿੱਖਾਂ ਲਈ ਇੱਕ ਗੁਰੂ ਬਣਾਉਣਾ ਔਖਾ ਉੱਥੋਂ ਫਿਰ ਤਾੜੀ ਮਾਰ ਕੇ ਪੰਥ ਖਾਲਸੇ ਦਾ ਹੁਕਮ ਮੰਨ ਕੇ ਤਿੰਨ ਸਿੰਘ ਨਾਲ ਚਮਕੌਰ ਦੀ ਗੜੀ ਚੋਂ ਨਿਕਲੇ ਨੇ ਆਵਾਜ਼ ਦੇ ਕੇ ਸਿੱਖਾਂ ਦਾ ਗੁਰੂ ਚੱਲਿਆ ਇਹ ਸਾਰਾ ਪਿਛਲੇ ਹਫ਼ਤੇ ਦਾ ਇੱਕ ਸੀਨ ਚੱਲ ਰਿਹਾ ਜੀ ਜਿਹੜੇ ਦਿਨ ਬੀਤੇ ਆ ਤੇ ਮਹਾਰਾਜ ਨੇ ਤਿੰਨਾਂ ਸਿੰਘਾਂ ਨੂੰ ਕਿਹਾ ਸੀ ਵੀ ਧਰੂ ਤਾਰੇ ਦੀ ਸਿਹਤ ਤੇ ਤੁਰਿਆਣਾ ਜੇ ਵਿਛੜ ਗਏ ਤੇ ਇਹਦੀ ਸਿਹਤ ਤੇ ਤੁਰਿਆ ਕਿਉਂ ਕਈ ਲੱਖਾਂ ਦਾ ਘੇਰਾ ਸੀ ਔਰ ਇੱਥੇ ਜੇ ਉਹ ਸਾਖੀ ਕੋਈ ਤੁਹਾਡੇ ਚੋਂ ਬੈਠਾ ਕੇਸਾਂ ਦੀ ਬੇਦਬੀ ਕਰਦਾ ਹੋਵੇ ਇੱਥੇ ਸਾਖੀ ਜੀ ਹੁਣ ਦੱਸੋ ਚਮਕੌਰ ਦੀ ਗੜੀ ਚ ਮਹਾਰਾਜ ਕੋਈ ਜੋੜਾ ਨਹੀਂ ਸਿੱਖਿਆ ਜੰਗ ਦੇ ਮੈਦਾਨ ਚ ਕਈ ਕੁਝ ਖਿਲ ਰਿਹਾ ਜੋੜਾ ਪਾ ਕੇ ਨਿਕਲ ਇੱਥੇ ਮਹਾਰਾਜ ਨੰਗੇ ਪੈਰੀ ਨਿਕਲੇ ਜੇ ਚਮਕੌਰ ਦੀ ਗੜੀ ਚੋਂ ਕਾਰਨ ਕੀ ਮਹਾਰਾਜ ਜੋੜਾ ਦੇ ਪਾ ਲਓ ਮਹਾਰਾਜ ਕਹਿੰਦੇ ਕਈ ਸਿੰਘ ਮੇਰੇ ਸ਼ਹੀਦ ਹੋਏ ਪਏ ਨੇ ਕੋਈ ਕਿਤਰਾ ਤੇ ਕੋਈ ਕਿਤਰਾ ਜੇ ਰਾਤ ਦੇ ਹਨੇਰੇ ਵਿੱਚ ਕਿਸੇ ਸਿੱਖ ਦੇ ਕੇਸਾਂ ਨੂੰ ਮੇਰਾ ਜੋੜਾ ਲੱਗ ਗਿਆ ਮੈਂ ਕਿੱਥੇ ਲੇਖਾ ਦਿਆਂ ਇਹਨਾਂ ਸਤਾਰ ਕਿਸਮ ਅਰਦਾਸ ਦੇ ਗਲ ਚ ਕੱਪੜਾ ਪਿਆ ਇਹਦੇ ਨਾਲ ਮੂੰਹ ਪੂੰਜੀਦਾ ਕੋਈ ਚੀਜ਼ ਹੱਥ ਧੋਣ

അപ്പോ നീ അക്ഷണ്ടിങ്ങാരാത്ത കണ്ടയാല റസ്ത ജംഗൽ റസ്ത കോൽ സേവാദാർ കോയി പേരാ വെച്ച് ഛാലേ കോയി ബിസ്തർ നീ ആരാമ ലൈ സരാണാ ലൈ സിർ ദേ ഥലേ ദേണ ലൈ ਪਰ ਕੀ ਕਹਿੰਦਾ ਉਹ ਯਾਰੜੇ ਦਾ ਸਾਨੂੰ ਸੱਥਰ ਚੰਗਾ ਇਹਨੇ ਨੂੰ ਉਹ ਤਿੰਨੇ ਸਿੰਘ ਸਾਧ ਸੰਗਤ ਪਹੁੰਚ ਗਏ ਮਹਾਰਾਜ ਜੀ ਦੇ ਚਰਨਾਂ ਨੂੰ ਹੱਥ ਲਾਇਆ ਤੇ ਬਰਫ਼ ਵਰਗੇ ਪੈਰ

ਇੱਥੋਂ ਫਿਰ ਮਹਾਰਾਜ ਜੀ ਦੇ ਕੁਝ ਸੇਵਕ ਜਿਨ੍ਹਾਂ ਦੇ ਘਰ ਪਲੰਗ ਤੇ ਵਿਰਾਜਮਾਨ ਕਰਾਇਆ, ਉੱਥੋਂ ਫਿਰ ਗਨੀ ਖਾਂ ਤੇ ਨਬੀ ਖਾਂ ਦੋ ਸੇਵਾਦਾਰ ਹੋਰ ਜਿਨ੍ਹਾਂ ਨੂੰ ਗੁਰੂ ਘਰ ਦੀ ਵਡਿਆਈ ਪਤਾ ਸੀ, ਉੱਚ ਦੇ ਪੀਰ ਬਣਾਇਆ, ਪਲੰਗ ਤੇ ਬੈਠੇ ਮਹਾਰਾਜ ਨੀਲੇ ਬਸਤਰ ਪਾ ਕੇ। ਦੋ ਸਿੱਖਾਂ ਨੇ ਪਲੰਗ ਚੁੱਕਿਆ, ਉਧਰੋਂ ਦੋ ਮੁਸਲਮਾਨ, ਗਨੀ ਖਾਂ ਨਬੀ ਖਾਂ ਤੇ ਸਾਰੇ ਪਾਸੇ ਭਾਲ ਹੋ ਰਹੀ ਸੀ ਗੁਰੂ ਮਹਾਰਾਜ ਦੀ, ਪਹਿਰੇ ਲੱਗੇ ਸੀ। ਹੁਣ ਜਿਹੜੇ ਪਹਿਰੇ ਤੇ ਪੁਲਿਸ ਵਾਲੇ ਪੁੱਛਦੇ ਸੀ, ਉੱਚ ਦਾ ਪੀਰ ਜਾ ਰਿਹਾ, ਕੌਣ ਹੈ ਭਾਈ ਉੱਚ ਦਾ ਪੀਰ? ਕਹਿੰਦੇ ਇੱਕ ਪਹਿਰੇ ਵਾਲੇ ਨੇ ਆਖਿਆ, ਅਸੀਂ ਉੱਚ ਦੇ ਪੀਰ ਦੀ ਸੇਵਾ ਕਰਨੀ ਹੈ, ਛਕਾਉਣਾ ਕੋਈ। ਜਿਹੜੇ ਗਨੀ ਖਾਂ ਨਬੀ ਖਾਂ ਦੋਵਾਂ ਨੇ ਅੱਗੋਂ ਚੁੱਕਿਆ ਸੀ ਪਲੰਗ, ਉਹਨਾਂ ਨੇ ਨੀਤੀ ਵਰਤੀ, ਕਹਿਣ ਲੱਗੇ ਪੀਰ ਨੇ ਰੋਜ਼ਾ ਰੱਖਿਆ। ਉਹ ਜਿਹੜੇ ਪਹਿਰੇ ਵਾਲੇ ਸੀ ਉਹਨਾਂ ਕਿਹਾ ਵੀ ਜੇ ਪੀਰ ਨੇ ਰੋਜ਼ਾ ਰੱਖਿਆ, ਜਿਹੜੇ ਪੀਰ ਦੇ ਤੁਸੀਂ ਚੇਲੇ ਹੋ ਚਾਰੇ, ਤੁਹਾਨੂੰ ਛਕਾਉਣਾ। ਹੁਣ ਉਹ ਕੱਪੜਾ ਚੁੱਕ ਕੇ, ਪਲੰਗ ਦੇ ਆਲੇ ਦੁਆਲੇ ਕੱਪੜਾ ਸੀ ਵਿੱਚ, ਕਲਗੀ ਵਾਲੇ ਉੱਚ ਦੇ ਪੀਰ ਬਣ ਕੇ ਬੈਠੇ। ਉੱਚ ਪਿੰਡ ਦਾ ਨਾਂ, ਉਹ ਪਿੰਡ ਦੇ ਪੀਰ। ਉਹ ਜਦੋਂ ਭਾਈ ਦਇਆ ਸਿੰਘ ਧਰਮ ਸਿੰਘ ਕਹਿੰਦੇ, ਸਤਿਗੁਰੂ ਹੁਣ ਕੀ ਕਰੀਏ, ਇਹ ਮੁਸਲਮਾਨੀ ਤਰੀਕੇ ਦੀ ਬਣੀ ਹੋਈ ਚੀਜ਼, ਇਹ ਕਹਿੰਦੇ ਖਾਓ। ਉੱਥੇ ਮਹਾਰਾਜ ਜੀ ਨੇ ਕਿਹਾ, ਤੋ ਪ੍ਰਸਾਦ ਭਰਮ ਕਾ ਨਾਸ, ਕਿ ਜਿਹੜੀ ਚੀਜ਼ ਲਿਆਉਣਗੇ ਇਹ ਛਕਣ ਲਈ ਉਹਨੂੰ ਕਿਰਪਾਨ ਭੇਟ ਕਰ ਦੇਣਾ, ਗੁਰਬਾਣੀ ਪੜ੍ਹ ਕੇ ਧਿਆਨ ਦੇਣਾ, ਇਹ ਵੀ ਸਿੱਖਿਆ ਜੀ ਸਾਡੇ। ਅੱਜ ਵੀ ਉੱਥੇ ਦਰਸ਼ਨ ਕਰੋ, ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਕਿਰਪਾਨ ਭੇਟ ਸਾਹਿਬ, ਉੱਥੇ ਆਪਣੀ ਸ੍ਰੀ ਸਾਹਿਬ ਭੇਟ ਕਰਕੇ ਬਾਣੀ ਪੜ੍ਹ ਕੇ। ਉਹ ਚੀਜ਼ ਬਣਾਉਣ ਵਿੱਚ ਵੀ ਅਪਵਿੱਤਰਤਾ ਹੋਵੇ ਤੇ ਪਵਿੱਤਰਤਾ ਆ ਜਾਂਦੀ, ਕੋਈ ਜਾਣ ਕੇ ਨਾ ਜੂਟੇ ਹੱਥ ਲਾਵੇ, ਉਸ ਤਰ੍ਹਾਂ ਕਈ ਵਾਰੀ ਅੰਦਰ ਬਾਹਰ ਜਾਓ। ਉੱਥੇ ਗੁਰਦੁਆਰਾ ਕਿਰਪਾਨ ਭੇਟ ਸਾਹਿਬ, ਉਸ ਪਹਿਰੇ ਇੱਥੋਂ ਨਿਕਲ ਕੇ ਫਿਰ ਫੇਰ ਪਿੰਡ ਲੰਮੇ ਪਿੰਡ ਲੰਮਾ ਜੱਟਪੁਰਾ, ਜਿੱਥੋਂ ਦੀਆਂ ਸਾਖੀਆਂ ਸੁਣਦੇ ਹੋ ਤੁਸੀਂ ਲੁਧਿਆਣੇ ਦੇ ਕੋਲ, ਇਹ ਸਾਰੀ ਧਰਤੀ। ਫਿਰ ਰਾਏ ਕੱਲਾ, ਜਿੱਥੋਂ ਮਹਾਰਾਜ ਨੇ ਮਾਈ ਨੂੰ ਭੇਜਿਆ, ਅੱਜ ਜਿਹੜਾ ਦਿਹਾੜਾ ਵੀ ਜਾ ਛੋਟੇ ਸਾਹਿਬਜ਼ਾਦਿਆਂ ਦੀ ਮਾਤਾ ਜੀ ਦੀ ਖਬਰ ਲਿਆ, ਤੇ ਅੱਜ ਲਿਖਿਆ ਮਾਈ ਸਰਹੰਦ ਨਹੀਂ ਪਹੁੰਚਿਆ, ਰਸਤੇ ਦੀ ਉਹਨੂੰ ਖਬਰ ਮਿਲ ਗਈ ਛੋਟੇ ਸਾਹਿਬਜ਼ਾਦਿਆਂ ਬਾਰੇ। ਹੁਣ ਸੀਨ ਬਣਾਓ, ਇਹ ਰਾਏ ਕੱਲਾ ਪਿੰਡ ਹੈ ਜਿੱਥੇ ਮਹਾਰਾਜ ਮੰਜੇ ਦੇ ਬੈਠੇ ਨੇ, ਤੇ ਤੀਰ ਦੇ ਨਾਲ ਇੱਕ ਕਾਈ ਦੇ ਬੂਟੇ ਦੀ ਆਸੇ ਪਾਸਿਓਂ ਮਿੱਟੀ ਪੁੱਟਦੇ ਪਏ ਨੇ। ਉਹ ਮਾਈ ਜਿਹੜਾ ਉਹ ਛੋਟੇ ਸਾਹਿਬਜ਼ਾਦਿਆਂ ਦਾ ਜ਼ਿਕਰ ਸੁਣਾ ਰਿਹਾ, ਉਹ ਪੰਜ ਮਿੰਟ ਵਿੱਚ ਆਪ ਜੀ ਨਾ ਕਰਕੇ, ਕਿਉਂ ਇਹ ਇਤਿਹਾਸ ਰਲਦਾ ਕਿ ਸ਼ਹੀਦੀ ਹਫ਼ਤਾ ਲੰਘਿਆ ਸਾਰਾ, ਅੱਜ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ। ਹਰਿਮੰਦਰ ਸਾਹਿਬ ਤੋਂ ਤੁਸੀਂ ਸਵੇਰੇ ਅਰਦਾਸ ਸੁਣਿਆ ਵੀ ਹੋਏਗਾ, ਗੰਗੂ ਬ੍ਰਾਹਮਣ ਇਹਨਾਂ ਨੂੰ ਆਪਣੇ ਘਰ ਲੈ ਗਿਆ ਸੀ ਮਾਤਾ ਜੀ ਨੂੰ, ਛੋਟੇ ਸਾਹਿਬਜ਼ਾਦੇ। ਹੁਣ ਇੱਥੇ ਇੱਕ ਹੋਰ ਸਿੱਖਿਆ ਲੈਣੀ ਕਿ ਮਾਇਆ ਦਿਮਾਗ ਵੀ ਖਰਾਬ ਕਰ ਸਕਦੀ, ਤਾਂ ਹੀ ਬਾਬਾ ਨਾਨਕ ਸਿੰਘ ਜੀ ਕਹਿੰਦੇ ਸੀ, ਸਿੱਖ ਦੀ ਮਾਇਆ ਜੇਬ ਤੱਕ ਰਵੇ ਹਿਰਦੇ ਤੇ ਨਾ, ਹਿਰਦੇ ਤੇ ਆਏਗੀ ਹੰਕਾਰ ਵੀ ਹੋ ਸਕਦਾ, ਪੜਦਾ ਵੀ ਪੈ ਸਕਦਾ। ਕਿ ਗੰਗੂ ਬ੍ਰਾਹਮਣ ਉਸ ਮਾਇਆ ਦੀ ਪੋਟਲੀ, ਸੋਨੇ ਦੀ ਪੋਟਲੀ, ਹੀਰਿਆਂ ਦੀ ਮੋਹਰਾਂ ਦੀ ਪੋਟਲੀ ਵੇਖ ਕੇ ਨਾ ਦਿਮਾਗ ਖਰਾਬ ਹੋ ਗਿਆ, ਉਹ ਪੋਟਲੀ ਲੁਕਾ ਲਈ ਤੇ ਰੋਲਾ ਪਾ ਦਿੱਤਾ ਚੋਰ ਚੋਰ। ਮਾਤਾ ਜੀ ਚੋਰ ਪੋਟਲੀ ਲੈ, ਮਾਤਾ ਗੁਜਰੀ ਜੀ ਹੱਸ ਪਏ, ਕਹਿਣ ਲੱਗੇ ਚੋਰ ਤੇ ਇੱਥੇ ਆਇਆ ਕੋਈ, ਹੋਰ ਕੋਈ ਆਇਆ ਹੀ ਨਹੀਂ, ਪੋਟਲੀ ਤੇ ਤੈਂ ਆਪ ਰੱਖੀ, ਜੇ ਲੈਣੀ ਹੈ ਤਾਂ ਲੈ, ਇਹ ਨਾ ਕਿਹਾ ਚੋਰ ਆਪਣੀ ਗੱਲ ਤੇ ਪੜਦਾ ਪਾਉਣ ਲਈ,
ਮੈਂ ਤੁਹਾਨੂੰ ਬਚਾ ਕੇ ਆਪਣੇ ਘਰ ਲਿਆ, ਤੁਸੀਂ ਮੈਨੂੰ ਕਹਿੰਦੇ ਪਏ ਜੋ ਮੈਂ ਹੁਣੇ ਬਾਦਸ਼ਾਹ ਕੋਲ ਸ਼ਿਕਾਇਤ ਕਰਾਂ ਕਿ ਤੁਸੀਂ ਮੇਰੇ ਘਰ। ਕਹਿੰਦੇ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਮਨ ਵਿੱਚ ਕੀ ਆਇਆ ਹੈ, ਬਾਦਸ਼ਾਹ ਨੂੰ ਕਹਿ ਕੇ ਹੋਟਲ ਵੀ ਮਿਲੇਗੀ, ਮਿਲ ਗਈ, ਇਨਾਮ ਹੀ ਪ੍ਰਾਪਤ ਕਰਾਂ। ਪੜਦਾ ਪਾਤਾ ਮਾਇਆ ਦੇ ਲੋਭ ਦੇ, ਲੋਭ ਬੜਾ ਵੱਡਾ ਪੜਦਾ ਹੈ। ਬਾਬੇ ਨੇ ਤਾਂ ਹੀ ਆਖਿਆ ਤੇਰਾਂ ਤੋਂ ਦੋ ਮਿੰਟ ਪੜ ਲਓ ਬਸ। ਇਹ ਫਿਰ ਸ਼ਹੀਦੀ ਦਾ ਜ਼ਿਕਰ ਇੱਥੋਂ ਆਰੰਭ ਹੁੰਦਾ ਹੈ।

ਇਹ ਮਰੁੰਡੇ ਦਾ ਨਵਾਬ ਜਿਹਨੂੰ ਗੰਗੂ ਬ੍ਰਾਹਮਣ ਨੇ ਸਰਪੰਚ ਨੂੰ ਨਾਲ ਲੈ ਕੇ ਸ਼ਿਕਾਇਤ ਕੀਤੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਮੇਰੇ ਘਰ ਹੀ ਮੈਨੂੰ ਇਨਾਮ ਦੇ ਤੇ ਉਹਨਾਂ ਨੂੰ ਲੈ ਕਹਿੰਦੇ ਯਾਨੀ ਖਾਂ ਮਾਨੀ ਖਾਂ ਇਹਨਾਂ ਨੂੰ ਭੇਜਿਆ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਲੈ ਕੇ ਸਰਹੰਦ ਦੇ ਨਵਾਬ ਵਜ਼ੀਰ ਖਾਂ ਦੇ ਹਵਾਲੇ ਕਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਠੰਡੇ ਬੁਰਜ ਵਿੱਚ ਸਾਰੀ ਰਾਤ ਮਾਤਾ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਸਾਖੀਆਂ ਸੁਣਾਉਂਦੇ ਰਹੇ ਕਿ ਕਿਧਰੇ ਕਚਹਿਰੀ 'ਚ ਜਾ ਕੇ ਡੋਲਣਾ ਜਦੋਂ ਕਚਹਿਰੀ ਵਿੱਚ ਛੋਟੇ ਸਾਹਿਬਜ਼ਾਦੇ ਗਏ ਉਹਨਾਂ ਨੇ ਕਹਿੰਦੇ ਬੂਹੇ ਦਾ ਗੇਟ ਜਾਣ ਕੇ ਛੋਟਾ ਰੱਖਿਆ ਸੀ ਵੀ ਅੰਦਰ ਵੜਨਗੇ ਤੇ ਜਦੋਂ ਸਿਰ ਝੁਕਾਉਣਗੇ ਅਸੀਂ ਕਹਾਂਗੇ ਸਾਨੂੰ ਸਲਾਮ ਕੀਤਾ ਪਰ ਛੋਟੇ ਸਾਹਿਬਜ਼ਾਦੇ ਇਹ ਬਾਬਾ ਨੰਦ ਸਿੰਘ ਜੀ ਦਾ ਬਚਨ ਕਹਿੰਦੇ ਪੰਜ ਪਿਆਰੇ ਕਲਗੀਧਰ ਪਾਤਸ਼ਾਹ ਨੇ ਇੱਥੇ ਸਾਜੇ ਪਰ ਛੋਟੇ ਸਾਹਿਬਜ਼ਾਦੇ ਜਿਹੜੇ ਉਹ ਦਰਗਾਹ 'ਚ ਆਏ ਸੀ ਆਪੋ ਸਤਨਾਮ ਦਰਗਾਹ ਦੀਆਂ ਬਖਸ਼ੀਆਂ ਰੂਹਾਂ ਸੀ ਪੰਜ ਪਿਆਰੇ ਵੀ ਬਖਸ਼ੀਆਂ ਰੂਹਾਂ ਸੀ ਉਹ ਇੱਥੇ ਸਾਜੇ ਮਹਾਰਾਜ ਜੀ ਨੇ ਛੋਟੇ ਸਾਹਿਬਜ਼ਾਦੇ ਦਰਗਾਹ 'ਚੋਂ ਡਿਊਟੀ ਲੈ ਕੇ ਛੋਟੇ ਸਾਹਿਬਜ਼ਾਦਿਆਂ ਨੇ ਬੂਹੇ ਅੰਦਰ ਪਹਿਲੇ ਸਿਰ ਨਹੀਂ ਵਾੜਿਆ ਪਹਿਲੇ ਕਹਿੰਦੇ ਲੱਤਾਂ ਵਾੜੀਆਂ ਫਿਰ ਸਿਰ ਅੰਦਰ ਵਾੜਿਆ ਕਚਹਿਰੀ 'ਚ ਜਦੋਂ ਪੇਸ਼ ਹੋਏ ਤੇ ਕਹਿਣ ਲੱਗੇ ਸਲਾਮ ਕਰੋ ਪਰ ਛੋਟੇ ਸਾਹਿਬਜ਼ਾਦੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕਚਹਿਰੀ ਦਾ ਸੀਨ ਕਿੰਨੀ ਉਮਰ ਹੁੰਦੀ ਆ ਪਿੰਡ ਆ ਜਾ ਪੰਜ ਸੱਤ ਸਾਲ ਦੀ ਉਮਰ ਕੀ ਉਮਰ ਦਰਗਾਹੀ ਹੁੰਦੀ ਜਦੋਂ ਫਿਰ ਉਹ ਕਹਿੰਦਾ ਵੀ ਸਲਾਮ ਕਬੂਲ ਕਰ ਛੋਟੇ ਸਾਹਿਬਜ਼ਾਦੇ ਅੱਗੋਂ ਖਰੀਆਂ ਖਰੀਆਂ ਸੁਣੋ ਅਗਲਾ ਦਿਨ ਦਿੱਤਾ ਗਿਆ ਫਿਰ ਠੰਡੇ ਬੁਰਜ ਵਿੱਚ ਫਿਰ ਲਿਆਂਦਾ ਅਗਲੇ ਦਿਨ ਫਿਰ ਕਚਹਿਰੀ 'ਚ ਪੇਸ਼ ਹੋਏ ਵਜ਼ੀਰ ਖਾਂ ਨੇ ਆਖਿਆ ਜੇ ਛੱਡ ਦਈਏ ਕੀ ਕਰੋਗੇ ਕਹਿੰਦੇ ਆਪਣੇ ਪਿਤਾ ਵਾਂਗ ਫਿਰ ਸਿੱਖਾਂ ਨੂੰ ਇਕੱਠਿਆਂ ਕਰਾਂਗੇ ਫੌਜ ਇਕੱਠੀ ਕਰਾਂਗੇ ਤੇ ਜ਼ੁਲਮ ਦੇ ਖਿਲਾਫ ਫਿਰ ਜਾਂਦੇ ਮਲੇਰਕੋਟਲੇ ਦੇ ਨਵਾਬ ਨੇ ਹਾ ਦਾ ਨਾਰਾ ਮਾਰਿਆ ਜੰਗ ਲੜਨੀ ਇਹਨਾਂ ਦੇ ਪਿਤਾ ਨਾਲ ਲੜ ਇਹਨਾਂ ਨੂੰ ਸਜ਼ਾ ਦੇਣੀ ਇਸਲਾਮ ਨਹੀਂ ਕਹਿੰਦਾ ਕਹਿੰਦੇ ਵਜ਼ੀਰ ਖਾਂ ਨੇ ਜਿੱਦ ਨਾਲ ਕਾਜੀ ਕੋਲੋਂ ਫਤਵਾ ਲਵਾਇਆ ਕੀ ਕਰਨਾ ਚਾਹੀਦਾ ਇਹ ਕਹਿਰ ਦਾ ਫਤਵਾ ਕਿ ਇਹਨਾਂ ਨੂੰ ਨੀਹਾਂ ਦੇ ਵਿੱਚ ਛਿਣ ਦੇਣਾ ਚਾਹੀਦਾ ਉਹ ਅੱਜ ਦੱਸਦੇ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਜਾਂਦਾ

ਕੰਧ ਚਿਣੀ ਜਾ ਰਹੀ। ਹੁਣ ਤੁਹਾਨੂੰ ਪਤਾ ਗੋਡੇ ਥੋੜੇ ਜਿਹੇ ਬਾਹਰ ਹੁੰਦੇ, ਜਦੋਂ ਗੋਡਿਆਂ ਤੱਕ ਕੰਧ ਆਈ ਤੇ ਆਖਿਆ ਮਿਸਤਰੀਆਂ ਜੀ ਹੁਣ ਕੀ ਕਰੀਏ, ਇੰਨੀ ਜਾਲਮ ਬਿਰਤੀ, ਕਹਿੰਦੇ ਇੱਟ ਨਹੀਂ ਤੋੜਨੀ ਗੋਡੇ ਛਿੱਲ। ਉਹ ਅੱਜ ਦਾ ਦਿਨ ਉਮਰ ਕਿੰਨੀ, ਅੱਜ ਜਿੰਨੇ ਵੀ ਅੱਜ ਸਾਥੀ ਸੁਣ ਰਹੇ ਹੋ, ਸੇਧ ਲੈਣਾ ਆਪਣੇ ਬੱਚਿਆਂ ਨੂੰ ਇਹ ਸਾਖੀਆਂ ਜ਼ਰੂਰ ਸੁਣਾਇਆ ਕਰੋ, ਫਿਰ ਕਦੀ ਕੇਸ ਨਹੀਂ ਕੱਟਣਗੇ ਵੀ ਆਹ ਸਾਡਾ ਵਿਰਸਾ ਹੈ। ਖਾਸ ਕਰਕੇ ਬੱਚੀਆਂ ਨੂੰ ਵੀ ਧੀਆਂ ਨੂੰ ਵੀ ਕੰਘੀ ਬੰਨ੍ਹਦਿਆਂ ਭਾਈ ਮਤੀ ਦਾਸ, ਭਾਈ ਤਾਰੂ ਸਿੰਘ, ਬੱਚਿਆਂ ਦੇ ਬਹੁਤ ਅਸਰ ਹੁੰਦਾ, ਸੁਣਾ ਕੇ ਵੇਖੋ ਡਿਊਟੀ ਨਿਭਾਓ। ਛੋਟੇ ਸਾਹਿਬਜ਼ਾਦਿਆਂ ਦੀਆਂ ਸਾਖੀਆਂ, ਇਹਨਾਂ ਨੂੰ ਕੀ ਸੀ ਛੋਟੇ ਸਾਹਿਬ ਨੂੰ ਮਾਇਆ ਦਾ ਨਾਲ ਸੀ। ਜਦੋਂ ਕੇਸ ਬੰਨਦੇ ਬੰਨਦੇ ਉਹਨਾਂ ਨੂੰ ਇਹ ਸਾਖੀਆਂ ਸੁਣਾਓਗੇ, ਜੋ ਅੱਜ ਇੱਕ ਲਹਿਰ ਵੀ ਚੱਲੀ ਪਈ ਇਹਨੂੰ ਫਲ ਪਏਗੀ, ਗੁਰਸਾਖੀ ਜੋਤ ਪ੍ਰਗਟ ਹੋਏ। ਬਹੁਤ ਅਸਰ ਪੈਂਦਾ ਸਾਖੀ ਸੁਣ। ਕਹਿੰਦੇ ਜਦੋਂ ਕੰਧ ਗਲੇ ਤੱਕ ਆਈਏ ਹੁਣ ਕਿਸੇ ਦੀ ਹਿੰਮਤ ਨਹੀਂ ਪੈਂਦੀ। ਵਜੀਦ ਖਾਨ ਕਹਿੰਦਾ ਵੀ ਇਹਨਾਂ ਦੇ ਸਿਰ ਧੜ ਤੋਂ ਲਾ ਦੇ, ਕਿਸੇ ਦੀ ਹਿੰਮਤ ਨਹੀਂ ਪੈਂਦੀ। ਦੋ ਮੁਸਲਮਾਨ ਆਏ ਨੇ ਜਿਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਸੀ, ਉਹ ਕਹਿੰਦੇ ਵਜੀਦ ਖਾਨ ਸਾਨੂੰ ਫਿਰ ਨੌਕਰੀ ਤੇ ਰੱਖ ਲਿਆ ਜਾਵੇ ਤੇ ਫਿਰ ਇਹ ਕੰਮ ਅਸੀਂ ਕਰਾਂਗੇ। ਉਹ ਦੋਵਾਂ ਸਾਹਿਬਜ਼ਾਦਿਆਂ ਦੇ ਸੀਸ ਅੱਜ ਦੇ ਦਿਨ ਧੜ ਤੋਂ ਅਲੱਗ ਰੱਖੋ। ਸਤਨਾਮ, ਤੁਸੀਂ ਉਸ ਪਿਤਾ ਦੇ ਬੱਚੇ ਹੋ, ਤੁਸੀਂ ਉਸ ਪਿਤਾ ਦੀ ਔਲਾਦ ਹੋ, ਗੁਰੂ ਪਿਆਰੇ ਹੋ। ਇਹ ਰਾਏ ਕੱਲਾ ਪਿੰਡ ਜਿੱਥੇ ਮਾਈ ਸੁਣਾਉਂਦਾ ਪਿਆ ਤੇ ਜਦੋਂ ਇੱਥੇ ਪਹੁੰਚਿਆ ਨਾ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਚ ਚਿਣਿਆ ਤੇ ਫਿਰ ਸੀਸ ਧੜ ਤੋਂ ਅਲੱਗ ਕਰ ਦਿੱਤੇ। ਕਹਿੰਦੇ ਉਹ ਕਾਈ ਦਾ ਬੂਟਾ ਜਿਹਦੇ ਆਸੇ ਪਾਸੇ ਮਿੱਟੀ ਖੁਰਚ ਰਹੇ ਸੀ, ਉਹ ਮਹਾਰਾਜ ਨੇ ਤੀਰ ਦੇ ਨਾਲ ਜੜ ਸਮੇਤ ਉੱਟਿਆ ਤੇ ਉਸ ਮਾਈ ਨੂੰ ਕਹਿੰਦੇ ਮਲੇਰ ਕੋਟਲੇ ਤੋਂ ਇਲਾਵਾ ਕਿਸੇ ਹੋਰ ਨੇ ਵੀ ਕਚਹਿਰੀ ਚ ਹਾ ਦਾ ਨਾਰਾ ਮਾਰੇ ਹੀ ਨਹੀਂ। ਉਹ ਕਾਈ ਦਾ ਬੂਟਾ ਕੁੱਟਿਆ, ਕਹਿੰਦੇ ਮਲੇਰ ਕੋਟਲਾ ਛੱਡ ਕੇ ਉਹ ਵਸਦਾ ਰਹੇਗਾ, ਬਾਕੀ ਮੁਗਲਾਂ ਦੀ ਜੜ ਅੱਜ ਕੁੱਟ ਗਈ। ਇਹ ਕਲਗੀਆਂ ਵਾਲੇ ਜੇ 1000 ਸਾਲ ਇਹ ਮੁਗਲਾਂ ਨੇ ਹਿੰਦੁਸਤਾਨ ਤੇ ਰਾਜ, ਜੋ ਧੀਆਂ ਦੀ ਬਹੂਆਂ ਦੀ ਬੇਬਤੀ, ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੈ, ਉਸ ਜੜ ਨੂੰ ਉਖਾੜਿਆ ਮੰਦਰਾਂ ਦੀ ਬੇਦੀ। ਅਨੇਕਾਂ ਜਗ੍ਹਾ ਤੇ ਦੇਖਿਆ ਜਬਰਦਸਤੀ ਸੀ, ਜਬਰੀ ਸੀ ਬਹੁਤ। ਇਤਿਹਾਸ ਚ ਜਗ੍ਹਾ ਖਾਲੀ ਸੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਭਰੀ। ਇਤਿਹਾਸ ਕੋਈ ਇਹੋ ਜਿਹਾ ਨਹੀਂ ਆਇਆ ਸੀ ਜਿਹਦੇ ਚ ਤਿੰਨੇ ਗੁਣ ਹੋਣ, ਭਗਤ ਵੀ ਹੋਵੇ, ਦਾਨੀ ਵੀ ਹੋਵੇ ਤੇ ਸੂਰਮਾ ਵੀ ਹੋਵੇ। ਹੁਣ ਉਹ 1000 ਸਾਲ ਜਿਹੜਾ ਪਿਛਲਾ ਬੀਤੇ, ਭਗਤ ਕਿੰਨੇ ਹੋਏ, ਸੂਰਮੇ ਨਹੀਂ ਸੀ। ਦਾਨੀ ਬਹੁਤ ਹੋਏ, ਸੂਰਮੇ ਨਹੀਂ ਸੀ। ਸੂਰਮੇ ਬਹੁਤ ਹੋਏ ਪਰ ਭਗਤ ਨਹੀਂ ਸੀ। ਇਹ ਜਗ੍ਹਾ ਖਾਲੀ ਪਈ ਸੀ ਜਿਹੜੀ ਕਲਗੀਆਂ ਵਾਲੇ ਨੇ ਆ ਕੇ ਭਰੀ। ਦਾਨੀ ਵੀ ਸੀ ਤੇ ਦਾਨੀ ਇਹੋ ਜਿਹੇ ਕਿ ਸੱਚ ਦੇ ਲਈ ਆਪਣਾ ਸਰਬੰਸ ਹੀ ਦਾਨ ਕਰਦਾ, ਤੇ ਭਗਤ ਇਹੋ ਜਿਹੇ 250 ਸਿੰਘ ਸ਼ਹੀਦ ਕਰਾ ਲਿਆ, ਨੇਮ ਨਹੀਂ ਛੱਡਿਆ ਅੰਮ੍ਰਿਤ, ਤੇ ਸੂਰਮੇ ਇਹੋ ਜਿਹੇ 17 ਜੰਗਾਂ ਲੜੀਆਂ ਤੇ ਸਾਰੀਆਂ ਜਿੱਤੀਆਂ ਸੱਚ ਦੀ ਖਾਤਰ। ਅਸੀਂ ਉਹਦੀ ਅੰਸਾਂ ਅੰਮ੍ਰਿਤ ਛਕੀਏ, ਅੰਮ੍ਰਿਤ ਵੇਲਾ ਸੰਭਾਲੀਏ, ਅੰਮ੍ਰਿਤ ਬਾਣੀ ਨਾਲ ਜੁੜੀਏ।
ਅੱਜ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ ਸਾਧ ਸੰਗਤ, ਪਿਛਲਾ ਹਫ਼ਤਾ ਜਿੰਨਾ ਬੀਤਿਆ ਨਾ ਇਹਨੂੰ ਸ਼ਹੀਦੀ ਹਫ਼ਤਾ ਕਹਿੰਦੇ ਨੇ। ਉਹ ਮਾਛੀਵਾੜੇ ਦੇ ਜੰਗਲ, ਆਨੰਦਗੜ੍ਹ ਦਾ ਕਿਲ੍ਹਾ ਛੱਡਣਾ, ਚਮਕੌਰ ਦੀ ਗੜੀ ਤੇ ਜੰਗ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਅੱਜ ਦੇ ਦਿਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਇੱਕ ਵਾਰੀ ਇਹ ਪੰਕਤੀਆਂ ਪੜ੍ਹੋ, ਕਲਗੀਆਂ ਵਾਲੇ ਨੂੰ ਧੰਨ ਕਹੀਏ।

ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ।

ਗੁਰਮਤਿ ਸੰਗੀਤ ਪੱਧਤੀ ਵਿੱਚ ਆਸਾ ਬੜਾ ਹੀ ਮਹੱਤਵਪੂਰਨ ਰਾਗ ਹੈ। ਆਸਾ ਰਾਗ ਦੀਆਂ ਮਧੁਰ ਸੁਰਾਵਲੀਆਂ ਪੰਜਾਬ ਦੀ ਪਵਿੱਤਰ ਧਰਤੀ ਦੇ ਕਣ ਕਣ ਵਿੱਚੋਂ ਸੁਣਾਈ ਦਿੰਦੀਆਂ ਹਨ। ਹਰ ਪ੍ਰਭਾਤ ਦੀਆਂ ਸੁਨਹਿਰੀ ਕਿਰਨਾਂ ਇਸੇ ਰਾਗ ਦੀ ਮਧੁਰ ਧੁਨੀ ਨਾਲ ਪ੍ਰਵੇਸ਼ ਕਰਦੀਆਂ ਹਨ ਅਤੇ ਹਰ ਸ਼ਾਮ ਦੀ ਲਾਲੀ ਜਦੋਂ ਕੁਦਰਤ ਦੀ ਗੋਦ ਵਿੱਚ ਲੁਕਣ ਲੱਗਦੀ ਹੈ ਤਾਂ ਇਸੇ ਰਾਗ ਦੀਆਂ ਮਧੁਰ ਸੁਰਾਵਲੀਆਂ ਬਲਿਹਾਰੀ ਕੁਦਰਤ ਵਸਿਆ ਦੀ ਕੀਰਤੀ ਗਾਉਂਦੀਆਂ ਹਨ। ਪੁਰਾਤਨ ਜਾਂ ਮੱਧਕਾਲੀਨ ਗ੍ਰੰਥਾਂ ਵਿੱਚ ਆਸਾ ਰਾਗ ਦਾ ਉਲੇਖ ਕਿਤੇ ਨਹੀਂ ਮਿਲਦਾ। ਇਸ ਰਾਗ ਨੂੰ ਸ਼ਾਸਤਰੀ ਰੂਪ ਪ੍ਰਦਾਨ ਕਰਨ ਵਿੱਚ ਬਾਬਾ ਫਰੀਦ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਵੱਧ ਯੋਗਦਾਨ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਸਾਰੇ ਸ਼ੁੱਧ ਸਵਰ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਇਸ ਦਾ ਵਾਦੀ ਸਵਰ ਮੱਧਿਅਮ ਅਤੇ ਸਮਾਧੀ ਸ਼ਰਜ ਹੈ। ਗਾਇਨ ਸਮਾਂ ਹੈ ਸਵੇਰੇ ਅਤੇ ਸ਼ਾਮ, ਸੰਧੀ ਪ੍ਰਕਾਸ਼। ਸਰਵਣ ਕਰੋ ਪਹਿਲਾ ਸ਼ਬਦ ਜਿਸ ਨੂੰ ਗਾ ਰਹੇ ਹਨ ਬੀਬੀ ਨਵੇਦਿਤਾ ਕੌਰ ਜੀ ਤੇ ਰਚਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਤੇ ਸ਼ਬਦ ਦੇ ਬੋਧ ਹਨ ਓਹਾ ਪ੍ਰੇਮ ਪਿਰੀ। ਦੂਸਰਾ ਸ਼ਬਦ ਜਿਸ ਦਾ ਗਾਇਨ ਕਰ ਰਹੇ ਹਨ ਭਾਈ ਨਿਰੰਜਨ ਸਿੰਘ ਜੀ ਔਰ ਰਚਨਾ ਹੈ ਭਗਤ ਕਬੀਰ ਜੀ ਦੀ। ਸ਼ਬਦ ਦੇ ਬੋਧ ਹਨ ਰਾਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ। ਪਹਿਲਾ ਸ਼ਬਦ ਓਹਾ ਪ੍ਰੇਮ ਪਿਰੀ।

ਉਸ ਵਾਹਿਗੁਰੂ ਦੀ ਭਗਤੀ ਕਰਦਿਆਂ ਕੋਈ ਨਿੰਦਾ ਕਰਦੇ ਉਹਦੇ ਨਾਲ ਝਗੜਾ ਨਾ ਕਰੋ। ਬਲਕਿ ਭਗਤ ਜੀ ਕਹਿੰਦੇ ਨੇ ਇਸ ਰਸਨਾ ਦੇ ਨਾਲ ਉਸ ਅੰਮ੍ਰਿਤ ਰੂਪੀ ਨਾਮ ਪੀ ਜਾਓ, ਕਿਸੇ ਨਾਲ ਝਗੜਾ ਨਾ ਕਰੋ, ਵਾਦ ਵਿਵਾਦ ਨਾ ਕਰੋ।

ਪਰਮਾਤਮਾ ਦੇ ਪਿੱਛੇ ਇੰਜ ਲੱਗ ਪਈਆਂ ਜਿਵੇਂ ਕੋਈ ਢੋਲ ਵਜਾ ਕੇ ਨਿਸ਼ਾਨ ਲੈ ਕੇ ਉਸਦੇ ਮਗਰ ਪੈਂਦੇ। ਇਸੇ ਤਰ੍ਹਾਂ ਮੈਂ ਉਸ ਨਿਰੰਕਾਰ ਦੇ ਪਿੱਛੇ ਹੁਣ ਉਹਦੇ ਨਾਲ ਮਿਲ ਪਈ ਆ। ਮਿਲੋ ਗੋਪਾਲ ਨਿਸ਼ਾਨ ਬਜਾਈ। ਮੈਂ ਦੁਨੀਆਂ ਦੀ ਉਸਤਤ ਨਿੰਦਾ ਤੋਂ ਉੱਠ ਕੇ ਦੁਨੀਆਂ ਦੀ ਪਰਵਾਹ ਨਾ ਕਰਦੀ ਹੋਈ ਉਸਦੇ ਮਗਰ ਲੱਗ ਪਈ ਆ। ਹੁਣ ਮੈਨੂੰ ਉਹ ਦਾਤਾ ਮਿਲ ਪਿਆ, ਮੈਨੂੰ ਕਿਸੇ ਦੀ ਪਰਵਾਹ ਨਹੀਂ। ਭਗਤ ਜੀ ਕਹਿੰਦੇ ਨੇ

ਇਹ ਬੇਨਤੀ ਵੀ ਉਹੀ ਕਰ ਸਕਦੇ ਹਨ। ਬਿਰਹਾਂ ਬਿਰਹਾਂ ਆਖੀਏ ਬਿਰਹਾਂ ਤੂੰ ਸੁਲਤਾਨ, ਜਿਸ ਤਨ ਬਿਰਹਾਂ ਨਾ ਉਪਜੇ ਸੋ ਤਨ ਜਾਣ ਮਸਾਣ। ਜਿਸ ਦੇ ਹਿਰਦੇ ਵਿੱਚ ਪ੍ਰਭੂ ਦੇ ਮਿਲਣ ਦਾ ਪਿਆਰ ਨਹੀਂ, ਗੁਰੂ ਦੇ ਚਰਨਾਂ ਦਾ ਪਿਆਰ ਨਹੀਂ, ਗੁਰੂ ਦੇ ਦਰਸ਼ਨਾਂ ਦਾ ਪਿਆਰ ਨਹੀਂ, ਉਹ ਵੀ ਕੋਈ ਹਿਰਦਾ ਹੈ? ਸਾਹਿਬ ਜੀ ਕਹਿੰਦੇ ਨੇ ਉਹ ਹਿਰਦਾ ਨਹੀਂ ਹੈ, ਉਹ ਤਾਂ ਇੱਕ ਸ਼ਮਸ਼ਾਨ ਹੈ। ਗੁਰੂ ਕੇ ਸਿੱਖ ਦਾ ਹਿਰਦਾ ਜਿਹਦੇ ਵਿੱਚ ਹਰ ਵੇਲੇ ਗੁਰੂ ਕਾ ਰੂਪ ਵਸਿਆ ਹੋਇਆ, ਆ ਗੁਰੂ ਕਾ ਸਿੱਖ ਜੋ ਜੰਗਲਾਂ ਵਿੱਚ ਰਹਿੰਦਾ, ਝੁੱਗੀ ਪਾ ਕੇ ਕੋਈ ਲੰਘੇ ਮੁਸਾਫਿਰ ਆਏ ਗਏ ਨੂੰ ਪਾਣੀ ਪਿਲਾਉਂਦਾ, ਇੱਕ ਦਿਨ ਇੱਕ ਡੋਲਾ ਜਾ ਰਿਹਾ ਜਿਹਦੇ ਵਿੱਚ ਵਿਆਹੀ ਹੋਈ ਲੜਕੀ ਬੈਠੀ, ਤਾਂ ਡਾਕੂ ਪੈ ਗਏ, ਡੋਲਾ ਲੁੱਟਣ ਲੱਗੇ, ਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਿੰਘ ਸੂਰਮਾ। ਸਾਰੇ ਡੋਲਾ ਛੱਡ ਕੇ ਭੱਜ ਗਏ, ਡਾਕੂ ਲੁੱਟਣ ਲੱਗੇ, ਤਾਂ ਇਹਨੇ ਕੱਲਿਆਂ ਸਾਰਿਆਂ ਨਾਲ ਮੁਕਾਬਲਾ ਕੀਤਾ, ਡੋਲੇ ਨੂੰ ਵੀ ਲੁੱਟਣ ਤੋਂ ਬਚਾ ਲਿਆ, ਤੇ ਲੜਕੀ ਨੂੰ ਵੀ ਅਮਨ ਅਮਾਨ ਲੈ ਕੇ ਸ਼ਹਿਰ ਵਿੱਚ ਪਹੁੰਚ ਗਿਆ। ਲੇਕਿਨ ਸਾਰੇ ਸਰੀਰ ਤੇ ਜ਼ਖਮਾਂ ਦੇ ਨਿਸ਼ਾਨ ਹੋ ਗਏ, ਥਾਂ ਥਾਂ ਤੇ ਘਾਉ ਪਏ ਹਨ, ਤੇ ਰਸਤੇ ਵਿੱਚ ਆ ਕੇ ਡਿੱਗ ਪਿਆ, ਤੇ ਮੂੰਹ ਵਿੱਚੋਂ ਕਹਿੰਦਾ ਇੱਕ ਘੁੱਟ ਪਾਣੀ, ਇੱਕ ਘੁੱਟ ਪਾਣੀ। ਇੱਥੋਂ ਲੰਘ ਰਹੇ ਹਨ ਸੋਇਨਾ ਤੇ ਮੋਇਨਾ, ਜੋ ਵੈਸ਼ਨੋ ਮਤ ਦੇ ਦੰਪਤੀ ਹਨ। ਸੋਇਨਾ ਮੋਇਨਾ ਆ ਵੈਸ਼ਨੋ ਮਤ ਦੇ ਦੰਪਤੀ ਉੱਥੋਂ ਲੰਘ ਰਹੇ ਸਨ, ਕਿਉਂਕਿ ਇਹਨਾਂ ਦਾ ਨੇਮ ਸੀ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਆਪ ਇਸ਼ਨਾਨ ਕਰਨਾ, ਤੇ ਫਿਰ ਗਾਗਰ ਲੈ ਕੇ ਨਦੀ ਤੇ ਜਾਣਾ, ਉੱਥੋਂ ਜਲ ਦੀ ਭਰ ਕੇ ਲਿਆਉਣਾ, ਠਾਕੁਰ ਨੂੰ ਇਸ਼ਨਾਨ ਕਰਾਉਣਾ। ਅੱਜ ਜਦੋਂ ਨਦੀ ਤੋਂ ਜਲ ਦੀ ਗਾਗਰ ਭਰ ਕੇ ਲਿਆ ਰਹੇ, ਤੇ ਕੰਨਾਂ ਵਿੱਚ ਆਵਾਜ਼ ਪਈ ਇੱਕ ਘੁੱਟ ਪਾਣੀ, ਇੱਕ ਘੁੱਟ ਪਾਣੀ। ਕੀ ਵੇਖਿਆ, ਕੋਈ ਜ਼ਖਮੀ ਹਾਲਤ ਵਿੱਚ ਆ ਤੜਪ ਰਿਹਾ, ਤੇ ਮੁੱਖ ਵਿੱਚੋਂ ਕਹਿੰਦਾ ਪਾਣੀ। ਸਾਡੇ ਕੋਲ ਪਾਣੀ ਹੈ, ਇਹ ਪਾਣੀ ਮੰਗ ਰਿਹਾ, ਤਾਂ ਇਹ ਮਨ ਵਿੱਚ ਆਇਆ ਇਹ ਤਾਂ ਪੂਜਾ ਦਾ ਪਾਣੀ ਹੈ, ਠਾਕੁਰ ਨੂੰ ਇਸ਼ਨਾਨ ਕਰਾਉਣ ਦਾ ਪਾਣੀ ਹੈ, ਜੇ ਇਸ ਨੂੰ ਪਿਲਾ ਦਿੱਤਾ ਤਾਂ ਜੂਠਾ ਹੋ ਜਾਏਗਾ। ਸਾਧ ਸੰਗਤ ਬੋਲੋ ਸ੍ਰੀ ਆਖਿਆ, ਤੂੰ ਭਾਈ ਕੁਝ ਦੇਰ ਠਹਿਰ, ਅਸੀਂ ਠਾਕੁਰ ਨੂੰ ਇਸ਼ਨਾਨ ਕਰਾ ਆਈਏ, ਫਿਰ ਆ ਕੇ ਤੈਨੂੰ ਪਾਣੀ ਪਿਲਾਉਂਦੇ ਹਾਂ। ਉਹ ਗੁਰੂ ਕਾ ਸਿੱਖ ਕਹਿਣ ਲੱਗਾ, ਇੱਕ ਪਾਸੇ ਤਾਂ ਠਾਕੁਰ ਨਾਲ ਏਡਾ ਪਿਆਰ ਕਰਨਾ, ਤੇ ਦੂਸਰੇ ਪਾਸੇ ਉਹਦੇ ਬਣਾਏ ਹੋਏ ਬੰਦਿਆਂ ਨੂੰ ਪਾਣੀ ਤੱਕ ਨਾ ਦੇਣਾ। ਉਹ ਲੰਘ ਗਏ ਅੱਗੇ, ਪਾਣੀ ਨਾ ਪਿਲਾਇਆ ਤਾਂ ਸਿੱਖ ਨੇ ਜਾਉਂਦਿਆਂ ਇਹ ਮੂੰਹ ਚੋਂ ਬਚਨ ਆਖੇ, ਇੱਕ ਪਾਸੇ ਰੱਬ ਨਾਲ ਏਡਾ ਪਿਆਰ, ਠਾਕੁਰ ਨੂੰ ਇਸ਼ਨਾਨ ਕਰਾਉਣਾ, ਦੂਸਰੇ ਪਾਸੇ ਘੁੱਟ ਪਾਣੀ ਦਾ ਨਾ ਪਿਲਾਉਣਾ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਸਾਧ ਸੰਗਤ ਬੋਲੋ ਸ੍ਰੀ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਵਾਪਸ ਆਏ, ਠਾਕੁਰ ਨੂੰ ਇਸ਼ਨਾਨ ਕਰਾਇਆ, ਪੂਜਾ ਵਿੱਚ ਜੁੜੇ, ਵੀਣਾ ਚੁੱਕ ਕੇ ਕੀਰਤਨ ਆਰੰਭ ਕਰਨ ਲੱਗੇ। ਲੇਕਿਨ ਅੱਜ ਪੂਜਾ ਵਿੱਚ ਮਨ ਨਹੀਂ ਲੱਗਦਾ, ਬਾਰ ਬਾਰ ਆਵਾਜ਼ ਆਉਂਦੀ ਹੈ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਉਹ ਸਿੱਖ ਯਾਦ ਆਇਆ, ਪਾਣੀ ਲੈ ਕੇ ਜਦੋਂ ਉਸ ਥਾਂ ਤੇ ਪਹੁੰਚੇ, ਭੀੜ ਲੱਗੀ ਹੋਈ, ਉਹ ਜਿਹੜਾ ਸਿੱਖ ਸੀ ਤਦ ਤੱਕ ਉਹ ਪ੍ਰਾਣ ਤਿਆਗ ਚੁੱਕਾ ਸੀ। ਸਾਧ ਸੰਗਤ ਬੋਲੋ ਸ੍ਰੀ, ਪ੍ਰਾਣ ਛੱਡ ਗਿਆ। ਸਾਰੇ ਖੜੋਤੇ ਇਹੀ ਕਹਿ ਰਹੇ ਸਨ, ਇਹ ਧੰਨ ਗੁਰੂ ਗੋਬਿੰਦ ਸਿੰਘ ਦਾ ਸਿੱਖ ਸੀ, ਜਿਸ ਨੇ ਡੋਲਾ ਲੁੱਟਣ ਤੋਂ ਬਚਾਇਆ, ਤੇ ਦੂਜਿਆਂ ਦੀ ਖਾਤਰ ਆਪਣੀ ਜਾਨ ਦੇ ਦਿੱਤੀ, ਤੇ ਆ ਵਿਚਾਰਾ ਘੁੱਟ ਪਾਣੀ ਦਾ ਮੰਗਦਾ ਚਲਾ ਗਿਆ, ਕਿਸੇ ਨੇ ਪਾਣੀ ਮੂੰਹ ਵਿੱਚ ਨਾ ਪਾਇਆ। ਤਾਂ ਇਹਨਾਂ ਦੋਨੋਂ ਦੇ ਕੰਨਾਂ ਵਿੱਚ ਆਵਾਜ਼ ਪਈ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ।
फिर इन्हां ने अरदास कीती कि हुण असीं की करिए, साडे कोल धन है, इहदे नाम दियां बाउलियां ला देने हां, खूह बना देंदे हां। खूह लाए, बाउलियां पुटाइयां, लेकिन अजे भी यही आवाज कन्नां विच गूंजदी है सिख दी कि जाओ तुहानूं ठाकुर दर्शन नहीं देंगे। सात संगत बोलो श्री वाहिगुरु। किसे ने आके स्रोत पाई सोइना मोइना नूं के धन गुरु गोबिंद सिंह सच्चे पातशाह इस पिंड विच आ रहे हैं, ते तुसी उना दे चरना ते टह के अपनियां पुलां बख्शा लो। आ गए पिंड दे दरवाजे बूहे ते खड़ो गए आके राह ते उपर सोइना ते मोइना जिथों धन गुरु गोबिंद सिंह पातशाह ने लंघना है। सवेरे ही आके खड़ो गए, नाले खड़ोते हैं, नाले ए तुकां पड़।

ਤਾਂ ਇਹ ਕਿਸੇ ਨੇ ਆ ਕੇ ਆਖਿਆ, ਸੋਇਨਾ ਮੋਇਨਾ ਤੁਸੀਂ ਇੱਥੇ ਕਿਉਂ ਖੜੋਤੇ ਹੋ? ਆਖਿਆ, ਇੱਥੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਲੰਘਣਾ, ਸਵੇਰੇ ਦੀ ਸ਼ਾਮ ਹੋ ਗਈ, ਅਸੀਂ ਖੜੋਤੇ ਹਾਂ। ਤਾਂ ਗੁਰੂ ਕੇ ਸਿੱਖ ਨੇ ਆਖਿਆ, ਆ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੂਸਰੇ ਰਸਤੇ ਤੋਂ ਆ ਕੇ ਨਗਰ ਵਿੱਚੋਂ ਤਾਂ ਹੋ ਕੇ ਵੀ ਚਲੇ ਗਏ। ਤਾਂ ਹੀ ਕੰਨਾਂ ਵਿੱਚ ਫਿਰ ਆਵਾਜ਼ ਗੂੰਜੀ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਸਾਧ ਸੰਗਤ ਬੋਲੋ ਸ੍ਰੀ ਘਰ ਆਏ ਨਾ ਨੀਂਦ ਪੈਂਦੀ ਹੈ ਨਾ ਚੈਨ ਆਉਂਦਾ, ਕੀ ਕਰੀਏ? ਕਿਸੇ ਗੁਰੂ ਕੇ ਸਿੱਖ ਨੇ ਸਰੋਤ ਪਾਈ, ਜੇ ਆਪਣੇ ਗੁਨਾਹ ਬਖਸ਼ਾਉਣੇ ਨੇ ਨਾ ਤਾਂ ਆਨੰਦਪੁਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ। ਦੋਣੋ ਤੁਰ ਪਏ ਆਨੰਦਪੁਰ ਸਾਹਿਬ ਵੱਲ ਬੇਨਤੀ ਕਰਦੇ ਹੋਏ।

ਆਏ ਜਦੋਂ ਆਨੰਦਪੁਰ ਸਾਹਿਬ ਦਰਬਾਰ ਵਿੱਚ ਨਹੀਂ ਗਏ, ਉੱਥੇ ਆਏ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸੋਹਣਾ ਬਾਗ ਸੀ ਤੇ ਬਾਗ ਦੀ ਸੇਵਾ ਕਰ ਰਿਹਾ ਭਾਈ ਕੇਸਰਾ ਸਿੰਘ। ਆ ਕੇ ਚਰਨਾਂ ਵਿੱਚ ਬੇਨਤੀ ਕੀਤੀ, ਭਾਈ ਸਾਹਿਬ ਕਿਰਪਾ ਕਰੋ, ਸਾਨੂੰ ਐਸਾ ਮਾਰਗ ਦੱਸੋ ਕਿ ਸਾਡੇ ਕੋਲ ਇੱਕ ਸਿੱਖ ਦੀ ਹੱਤਿਆ ਹੋ ਗਈ ਹੈ, ਜੋ ਪਾਣੀ ਮੰਗਦਾ ਮੰਗਦਾ ਚੱਲਿਆ ਗਿਆ, ਅਸੀਂ ਉਹਦੇ ਮੂੰਹ ਵਿੱਚ ਘੁੱਟ ਪਾਣੀ ਦਾ ਨਾ ਪਾਇਆ ਤੇ ਹੁਣ ਅਸੀਂ ਇਹ ਆਪਣੇ ਸਿਰ ਤੇ ਪਿਆ ਹੋਇਆ ਗੁਨਾਹ, ਸਾਡਾ ਕੀਤਾ ਹੋਇਆ ਪਾਪ ਕਿਵੇਂ ਬਖਸ਼ਿਆ ਜਾਵੇ ਤੇ ਸਾਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਹੋਣ। ਭਾਈ ਕੇਸਰਾ ਸਿੰਘ ਨੇ ਆਖਿਆ, ਤੁਸੀਂ ਇਸੇ ਬਾਗ ਦੀ ਸੇਵਾ ਕਰੋ, ਸਮਾਂ ਆਏਗਾ ਤੁਹਾਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਵੀ ਹੋਣ। ਭਾਈ ਕੇਸਰਾ ਸਿੰਘ ਰੋਜ਼ ਅੰਮ੍ਰਿਤ ਵੇਲੇ ਆ ਫੁੱਲਾਂ ਦੀ ਸੋਹਣਾ ਇੱਕ ਸੇਰਾ ਬਣਾ ਕੇ ਲਿਜਾਉਂਦਾ ਸੀ। ਉਹ ਸੇਰਾ ਮਾਤਾ ਜੀਤੋ ਜੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਰਬਾਰ ਵਿੱਚ ਆਉਂਦੇ ਸਨ ਤਾਂ ਉਹਨਾਂ ਦੇ ਗਲ ਵਿੱਚ ਪਾਇਆ ਕਰਦੇ ਸਨ। ਉਹ ਸੇਰਾ ਅੱਜ ਸੋਇਨਾ ਬੋਇਨਾ ਨੇ ਆਪਣੇ ਆਸੂਆਂ ਦੇ ਨਾਲ ਪਰੋਇਆ, ਤਿਆਰ ਕੀਤਾ, ਆਖਿਆ ਭਾਈ ਕੇਸਰਾ ਸਿੰਘ ਲੈ ਜਾ ਸਾਡੀ ਬੇਨਤੀ ਤੇ ਪਾਤਸ਼ਾਹ ਨੂੰ ਕਹੀ ਸਾਡੇ ਵਾਸਤੇ ਕੀ ਹੁਕਮ ਹੈ। ਜਦੋਂ ਭਾਈ ਕੇਸਰਾ ਸਿੰਘ ਸੇਰਾ ਲੈ ਕੇ ਆਇਆ, ਐਸੇ ਪਿਆਰ ਨਾਲ ਗੁੱਦਿਆ ਹੋਇਆ ਸੇਰਾ ਜਿਸਦੇ ਇੱਕ ਇੱਕ ਫੁੱਲ ਤੇ ਸੋਇਨਾ ਮੋਇਨਾ ਨੇ ਪਤਾ ਨੀ ਕਿਤਨੇ ਕਿਤਨੇ ਅਥਰੂ ਡੇਗੇ ਹਨ। ਜਦੋਂ ਮਾਤਾ ਜੀਤੋ ਜੀ ਨੂੰ ਲਿਆ ਦਿੱਤਾ, ਜੋ ਧੰਨ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਦੇ ਸੁਪਤਨੀ ਸਨ, ਲਓ ਮਾਤਾ ਜੀ। ਮਾਤਾ ਜੀ ਕਹਿਣ ਲੱਗੇ, ਭਾਈ ਕੇਸਰਾ ਸਿੰਘ ਅੱਜ ਬੜੇ ਪਿਆਰ ਨਾਲ ਸੇਰਾ ਗੁੱਦਿਆ, ਏਡਾ ਸੋਹਣਾ ਸੇਰਾ। ਆਖਿਆ ਇਹ ਮੈਂ ਨਹੀਂ ਗੁੱਦਿਆ, ਇਹ ਕੋਈ ਦੋ ਸੋਇਨਾ ਤੇ ਮੋਇਨਾ ਦਨਪਤੀ ਆਏ ਹਨ, ਇਹ ਉਹਨਾਂ ਗੁੱਦਿਆ, ਤਾਂ ਹੀ ਇਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆ ਗਏ। ਮਾਤਾ ਜੀਤੋ ਜੀ ਨੇ ਸੇਰਾ ਸਾਹਿਬ ਜੀ ਦੇ ਗਲ ਵਿੱਚ ਜਦੋਂ ਪਾਇਆ, ਅੰਤਰ ਜਾਮੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ, ਭਾਈ ਕੇਸਰਾ ਸਿੰਘ ਆ ਬੇਸ਼ੱਕ ਉਹਨਾਂ ਨੂੰ ਜਾ ਕੇ ਕਹਿ ਦੇ ਸੋਇਨਾ ਮੋਇਨਾ ਨੂੰ ਬਾਗ ਦੀ ਸੇਵਾ ਜ਼ਰੂਰ ਕਰਨ, ਲੇਕਿਨ ਜਦੋਂ ਅਸੀਂ ਬਾਗ ਵਿੱਚ ਆਈਏ ਤਾਂ ਸਾਡੇ ਮੱਥੇ ਨਾ ਲੱਗਣ। ਸਾਧ ਸੰਗਤ ਬੋਲੋ ਸ੍ਰੀ, ਕਿਉਂਕਿ ਸਾਡੇ ਸਿੱਖ ਨੇ ਵਚਨ ਕੀਤਾ ਕਿ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਵਾਪਸ ਆਇਆ ਭਾਈ ਕੇਸਰਾ ਸਿੰਘ, ਮਨ ਬੜਾ ਉਦਾਸ ਹੈ। ਸੋਇਨਾ ਮੋਇਨਾ ਸਮਝ ਗਏ ਕਿ ਅਜੇ ਹੁਕਮ ਨਹੀਂ ਮਿਲਿਆ। ਰੋਜ਼ ਨਾਮ ਜਪਦੇ ਹਨ, ਸੇਵਾ ਕਰਦੇ ਹਨ। ਇੱਕ ਦਿਨ ਰਾਤ ਦਾ ਸਮੇਂ, ਦੋਨੋਂ ਆਪਣੀ ਝੁੱਗੀ ਵਿੱਚ ਬੈਠੇ ਸ਼ਬਦ ਗਾ ਰਹੇ ਹਨ। ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ।

ਇੱਕ ਦਿਨ ਵਿੱਚ ਰਹਿ ਗਈ। ਅਗਲੇ ਦਿਨ ਪੋਹ ਸਤਵੀ ਦਾ ਦਿਨ ਸੀ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਆਗਮਨ ਦਾ, ਪ੍ਰਕਾਸ਼ ਉਤਸਵ ਦਾ। ਤਾਂ ਹੀ ਰਾਤ ਇੱਕ ਰੋੜਾ ਜਲਾਲੀ ਕਰਕੇ ਫਕੀਰ ਆਇਆ, ਉਸਨੇ ਸਾਰੀ ਕਿਆਰੀਆਂ ਵਿੱਚੋਂ ਫੁੱਲ ਤੋੜ ਕੇ ਲੈ ਜਾਣ ਲੱਗਾ। ਸੋਇਨਾ ਮੋਇਨਾ ਨੇ ਜਦੋਂ ਇਹ ਵੇਖਿਆ ਤੇ ਚਰਨ ਪਕੜੇ, ਆਖਿਆ ਇਹ ਫੁੱਲ ਤੇਰੇ ਵਾਸਤੇ ਨੇ, ਇਹ ਫੁੱਲ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਾਸਤੇ ਸਜਾ ਕੇ ਰੱਖੇ। ਤਾਂ ਉਹ ਕਹਿਣ ਲੱਗਾ, ਜੇ ਮੈਨੂੰ ਫੁੱਲ ਨਾ ਦਿਓਗੇ ਤਾਂ ਮੈਂ ਤੁਹਾਨੂੰ ਸ਼ਰਾਪ ਦੇ ਕੇ ਜਾਵਾਂਗਾ। ਕੰਬ ਗਏ, ਗਸ਼ ਖਾ ਕੇ ਦੋਣੋ ਡਿੱਗ ਪਏ। ਸਰਦੀਆਂ ਦੀ ਰੁੱਤ ਹੈ, ਦੋਣੋ ਦੀ ਲੋਥਾਂ ਬਾਗ ਵਿੱਚ ਪਈਆਂ। ਜਦੋਂ ਸਵੇਰੇ ਰੋੜਾ ਜਲਾਲੀ ਫਕੀਰ ਫੁੱਲਾਂ ਲੈ ਕੇ ਗੁਲਦਸਤਾ ਬਣਾ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਿਆ, ਅੱਜ ਪੋਹ ਸਤਵੀਂ ਦਾ ਦਿਨ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਨਮ ਦਿਨ। ਸਾਰੇ ਪੇਟਾਵਾਂ ਲਿਆ ਰਹੇ, ਜਦੋਂ ਰੋੜਾ ਜਲਾਲੀ ਨੇ ਫੁੱਲ ਰੱਖੇ ਅੱਗੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੜਬਕ ਕੇ ਉੱਠ ਪਏ। ਆਖਿਆ, ਉਹ ਰੋੜਾ ਜਲਾਲੀ, ਤੂੰ ਰੋੜਾ ਜਲਾਲੀ ਨਹੀਂ, ਤੂੰ ਰੋੜਾ ਪਲਾਲੀ ਹੈ। ਤੂੰ ਇਹ ਫੁੱਲ ਨਹੀਂ ਤੋੜ ਕੇ ਲਿਆਇਆ ਬਾਗ ਵਿੱਚੋਂ, ਗੁਰੂ ਨਾਨਕ ਦੇ ਚਰਨਾਂ ਵਿੱਚੋਂ ਦੋ ਰੂਹਾਂ ਨੂੰ ਤੋੜ ਕੇ ਲਿਆਇਆ। ਸਾਹਿਬ ਜੀ ਉੱਠੇ, ਆਏ ਉਸ ਥਾਂ ਤੇ ਜਿੱਥੇ ਸੋਇਨਾ ਤੇ ਮੋਇਨਾ ਬੇਸੁਰਤ ਹੋ ਕੇ ਪੈਣ, ਦੋਣੋ ਦੀ ਲੋਥਾਂ ਪਈਆਂ। ਸਾਹਿਬ ਜੀ ਦੇ ਨਾਲ ਸਾਰੀਆਂ ਸੰਗਤਾਂ ਬਾਗ ਵਿੱਚ ਆ ਗਈਆਂ। ਸਾਹਿਬ ਜੀ ਉੱਥੇ ਹੀ ਧਰਤੀ ਤੇ ਬਹਿ ਗਏ, ਇੱਕ ਗੋਡੇ ਤੇ ਸੋਹਣਾ ਸੋਇਨਿਆਂ ਦਾ ਸਿਰ ਰੱਖਿਆ, ਇੱਕ ਗੋਡੇ ਤੇ ਮੋਇਨਾ ਦਾ। ਭਾਈ ਦਇਆ ਸਿੰਘ ਜੀ ਪਾਤਸ਼ਾਹ ਜਲ ਲਿਆਓ, ਜਲ ਦੇ ਛੱਟੇ ਦਿੱਤੇ। ਦੋਣੋ ਨੇ ਨੇਤਰ ਖੋਲੇ, ਕੀ ਵੇਖਿਆ? ਸਾਡਾ ਸਿਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੋਦ ਵਿੱਚ ਹੈ। ਸਾਧ ਸੰਗਤ ਬੋਲੋ ਸ੍ਰੀ। ਆਖਿਆ, ਸੁਪਨਾ ਹੈ ਕਿ ਸੱਚ? ਸਾਹਿਬ ਜੀ ਕਹਿਣ ਲੱਗੇ, ਸੱਚ ਹੈ। ਅੱਜ ਤੁਹਾਡੇ ਪਿਆਰ ਦੇ ਸਦਕੇ ਮੇਰੇ ਸਿੱਖ ਨੇ ਵੀ ਤੁਹਾਨੂੰ ਬਖਸ਼ਿਆ ਔਰ ਮੈਂ ਵੀ ਤੁਹਾਨੂੰ ਬਖਸ਼ਿਆ। ਆਓ, ਅੱਜ ਅਸੀਂ ਆਪਣਾ ਇਹ ਪੋਹ ਸਤਵੀਂ ਦਾ ਪੁਰਬ ਤੁਹਾਡੀ ਝੁੱਗੀ ਵਿੱਚ ਹੀ ਮਨਾਵਾਂਗੇ। ਝੁੱਗੀ ਵਿੱਚ ਲੈ ਗਏ, ਸਾਹਿਬ ਜੀ ਬਹਿ ਗਏ, ਸਾਰੀਆਂ ਸੰਗਤਾਂ ਉੱਥੇ ਹੀ ਆ ਗਈਆਂ। ਸਾਹਿਬ ਜੀ ਨੇ ਆਖਿਆ, ਉਹ ਐਡੇ ਪਿਆਰ ਨਾਲ ਸਾਨੂੰ ਯਾਦ ਕਰਦੇ ਸੋ, ਸ਼ਬਦ ਸੁਣਾਉਂਦੇ ਸੋ, ਹੁਣ ਅਸੀਂ ਆਏ ਹਾਂ, ਹੁਣ ਵੀ ਤਾਂ ਸੁਣਾਓ। ਦੋਣੋ ਨੇ ਫਿਰ ਉਹ ਸ਼ਬਦ ਗਾਵਿਆ। ਅੱਜ ਮਨ ਦੀਆਂ ਲੋਚਾਵਾਂ ਪੂਰਨ ਹੋ ਗਈਆਂ, ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਤੱਖ ਦਰਸ਼ਨ ਹੋ ਰਹੇ। ਸਾਧ ਸੰਗਤ ਬੋਲੋ ਸ੍ਰੀ। ਆ ਕਿਹੜਾ ਪਿਆਰ ਕਿਤੇ ਸਾਡੇ ਮਨ ਵਿੱਚ ਵੀ ਆ ਜਾਵੇ, ਸਾਡਾ ਵੀ ਮਨ ਔਰ ਰਸਨਾ ਇੱਕ ਹੋ ਕੇ ਇਹ ਅੱਖਰ ਆਖੇ, ਤਾਂ ਫਿਰ ਗੁਰੂ ਦੂਰ ਨਹੀਂ ਹੈ। ਬੁਲਿਆ ਸਾਈਂ ਤੇ ਤੋਂ ਵੱਖ ਨਾ, ਫਰਕ ਵੀ ਵਿੱਚੋਂ ਕੱਖ ਨਾ, ਪਰ ਵੇਖਣ ਵਾਲੀ ਅੱਖ ਨਾ। ਆਓ ਕਰੀਏ ਬੇਨਤੀ, ਮਨ ਹਿਰਦਾ ਔਰ ਰਸਨਾ ਇੱਕ ਹੋ ਕੇ ਇਹ ਪੁਕਾਰੇ ਕੀ। ਆਓ।

ਅਠਾਰਾ ਕਿਵਨ ਕਿਨਹੀ ਨਿਵਲ ਭੋਯੰਗਮ ਸਾਧੇ ਮੋਹੇ ਦੀਨ ਹਰ ਹਰ ਆਰਾਧੇ ਤੇਰਾ ਭਰੋਸਾ ਪਿਆਰੇ ਆਨ ਨ ਜਾਣਾ ਵੇਸਾ ਕਿਨਹੀ ਗ੍ਰਹਿ ਤਜ ਵਣ ਖੰਡ ਪਾਇਆ ਕਿਨਹੀ ਮੋਨ ਅਵਧੂਤ ਸਦਾਇਆ ਕੋਈ ਕਹਿ ਤੋ ਅਨੰਦ ਭਗਵਤੀ ਮੋਹੇ ਦੀਨ ਹਰ ਹਰ ਓਟ ਲੀਤੀ।

ਕੋਈ ਵੱਡੀ ਗੱਲ ਪਿਆਰ ਨਾਲ ਪਿੱਛੇ

جن ترتیب ہوتے ہیں ان پانی ضرور ملتا ہے، جن کھوجیا ان مارک لگتا ہے، جس سکھ نے من جوڑ کے ارداس کی ہے وہی ارداس گرو ضرور من ارداس اسی کئی بھی ارداس کرتے ہیں پوری نہیں ہوتی، یہ کارن کی ارداس کرنے واسطے بھی تھوڑی جی سوجی تھی، ارداس کر رہے تین چیزاں کا خیال رکھنا پہنا، پہلی چیز تھا ارداس کرنے ویلے یہ سوچنا ہے کہ میری ارداس جائز ہے کہ نجائز، کیونکہ نجائز ارداس نہیں ہوتی، کیونکہ ارداس چور بھی کر رہے، ارداس جہی ہے چور بھی کر رہا ہے، ویلی آدمی بھی ارداس کر، ارداس جائز نہیں جائز، پہلی چیز آپ ارداس جائز ہوئے، دوسری چیز من دے اندر یہ پور تو سونا چاہیے کہ جس گرو اگے میں ارداس کر رہا ہوں وہ میری ارداس سن رہے ہیں، تین من کے اندر دل وشواس ہونا چاہیے ہے کہ منا میری ارداس بھی جائز، گرو بھی سن رہا ہے پر دل وشواس کے پوری بھی ضرور ہے، کتنے چیزیں جس نے مل جان گیا وہ ارداس ضرور نہیں چاہیے، ارداس بھی جائز یہ بھی من خیال ہے گرو جاگ بھی جو ہے سن لے، جی من کے اندر اتنی کمزوری ہے نا منا پتا نہیں ارداس پوری ہوگی یا نہ ہوگی تب ہی نہیں ہو، کیونکہ تھوڑا جہا کچھ فرق پہ گیا، تھوڑا جہا کچھ لٹ پہ گئی نا لکھ اس طرح مہاراجا رنجیت سنگھ یہ پور سیف جرنیلا نے کیا سی کہ شیر پنجاب پانی بڑا اتھا ہے اٹکن والا نہیں، اور مہاراجا رنجیت سنگھ نے کیا ٹھیک میں اس کو ضرور پار کروں، دھیان دو تو ادھر اٹک وچوں بھی پانی وچوں بھی آواز آئی کہ اے رنجیت سنگھ کدھر غلطی کر کے میرے پیر نہ پا دیں، میرا نام ہی اٹکا میرے کسی نے نہیں اٹکایا، مہاراجا رنجیت سنگھ کلگی دھر پاتشاہ جی نے سکھ نے کیا کہ اے تک جی تیرا نام اٹکا تینوں کسی نے نہیں اٹکایا تو آج تک مینو بھی کسی نے نہیں اٹکایا، کچھ نہیں کلگی دھر کی بخش دوارا جڑے پاسے گیا فتح ملی ہے ارداس کی بےت پانی تو ساری سنگت ہے کلگیدر پاتشاہ میں بھی تیرا راج بھی تیرا تے تیرے حکم چ ہی پانی چل رہا ہے پیر چلے لکھ دے بخش چلو ارداس کر کے جرنیلا نے روکے اور مہاراجا رنجیت سنگھ ارداس کے اتنے پورن فیت سی وشواس سی گھوڑے کو ماری دی جس نے پانی چھپایا ارداس نے سڑکے گرو نے بخش کی تھی، پانی اتنا نیما ہو گیا کہ مہاراجا رنجیت سنگھ کے چرنوں میں چھو کے بڑے سنے کرا گنا کے گاؤ سنے سیف کی بادشاہ سنے اندھے پاوے رہا سنے ارداس جائز ہو ایک میری داس کلکتے گیا جس طرح اتنے کیرتن کا پرواہ چل رہا انڈیا تاری بخش دوارا گرو کی سنگت تیار کر دیا انڈیا بھی پروگرام ریڈیو سے بھی ٹیلی ویژن سے بھی چلتے رہے تو کلکتے گئے پھر دو ٹائم کا کیرتن جس طرح اتنے بخش
ਕੀਰਤਨ ਦੋ ਵੇਲੇ ਦਾ। ਬਾਬਾ ਜੀ ਕਹਿੰਦੇ ਸਰ ਰੋਟੀ ਦੋ ਵੇਲੇ ਖਾਂਦੇ ਹਾਂ, ਇਹ ਭੋਜਨ ਵੀ ਦੋ ਵੇਲੇ ਚਾਹੀਦਾ। ਇੱਕ ਡਾਕਟਰ ਸਾਹਿਬ ਸਨ, ਉਹ ਕਹਿਣ ਲੱਗੇ ਭਾਈ ਸਾਹਿਬ ਅਸੀਂ ਅਖੰਡ ਪਾਠ ਰਖਾਉਂਦੇ ਤੇ ਭੋਗ ਵਾਲੇ ਵੀ ਕੀਰਤਨ ਤੁਸੀਂ ਕਰੇ। ਪਹਿਲੀ ਸਾਹਿਬ ਸੰਗਤ ਭੋਗ ਵਾਲੇ ਦਿਨ ਉਹਨਾਂ ਦੇ ਘਰ ਪਹੁੰਚੇ, ਮੰਨੇ ਪਰਮੰਨੇ ਡਾਕਟਰ ਕਿਸੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਸਰੋਤ ਪਿਆ ਤੇ ਡਾਕਟਰ ਸਾਹਿਬ ਨੇ ਦਾਸ ਨੂੰ ਕਹਿਣ ਲੱਗੇ ਭਾਈ ਸਾਹਿਬ ਅਰਦਾਸ ਤੁਸੀਂ ਕਰੋ। ਦਾਸ ਨੇ ਕਿਹਾ ਵੀ ਮੈਨੂੰ ਤਾਂ ਅਰਦਾਸ ਆਪਦੀ ਨਹੀਂ, ਕਿਸੇ ਹੋਰ ਗੁਰਸਿੱਖ ਨੂੰ ਹੁਕਮ ਕਰੋ। ਕਹਿਣ ਲੱਗੇ ਨੀ ਤੁਹਾਡੇ ਕੋਲੇ ਕਰਾਣੀ। ਮੈਂ ਕਿਹਾ ਸੱਤ ਬੱਚੇ ਨਾਲ ਹੀ ਕਹਿਣ ਲੱਗੇ ਵੀ ਅਰਦਾਸ ਕਰੋ ਵੀ ਮੇਰੀ ਦੁਕਾਨ ਚੰਗੀ ਚੱਲੇ। ਮੈਂ ਸੋਚਿਆ ਵੀ ਦੁਕਾਨ ਚੰਗੀ ਚੱਲੇ, ਡਾਕਟਰ ਦੀ ਦੁਕਾਨ ਚੱਲਦਾ ਨੀ ਉਹ ਚੰਗੀ ਚੱਲ ਸਕਦੀ ਜੇ ਮਰੀਜ਼ ਬਹੁਤੇ ਆਉਣਗੇ ਤਾਂ, ਤੇ ਮਰੀਜ਼ ਬਹੁਤੇ ਆਉਣਗੇ ਜੇ ਬਿਮਾਰੀ ਪੈਗੀ ਡਾਕਟਰ ਸ੍ਰੀ ਤਾਂ ਹੀ ਉਹ ਚੱਲ ਸਕੇ। ਮੈਂ ਕਿਹਾ ਡਾਕਟਰ ਸਾਹਿਬ ਇਹ ਕੀ ਅਰਦਾਸ, ਸਾਂਝੀ ਕਰ ਦੇ ਖੰਡ ਪਾਠ ਦੇ ਵਾਇਸੇ ਵਾਸਤੇ ਰੱਖਾ ਹੈ, ਲੰਗਰ ਵੀ ਇਸੇ ਵਾਸਤੇ ਕੀਤਾ, ਅਰਦਾਸ ਕਰੋ ਵੀ ਮੇਰੀ ਦੁਕਾਨ ਚੰਗੀ ਚੱਲ। ਮੈਂ ਕਿਹਾ ਇਹ ਅਰਦਾਸ ਕਰਨੀ ਹੈ ਕਿ ਪਲੇਗ ਪਾਣੀ ਹੈ ਡਾਕਟਰ ਸ੍ਰੀ ਵਾਲੀ ਨਾਲ ਤੇ ਕਿਹਾ ਡਾਕਟਰ ਸਾਹਿਬ ਮੈਂ ਨਹੀਂ ਅਰਦਾਸ ਕਰ। ਮਹਾਰਾਜ ਭਾਈ ਸਾਹਿਬ ਇਹ ਕੀ ਕਰਨ ਲੱਗੇ ਹੋ, ਸੰਗਤ ਖੜੀ ਹੈ ਤੁਸੀਂ ਕਿਰਪਾ ਕਰੋ। ਨਾਲ ਨੇ ਕਿਹਾ ਨਹੀਂ, ਡਾਕਟਰ ਕਹਿਣ ਲੱਗੇ ਪਾਠ ਤੋਂ ਇਸ ਵਾਸਤੇ ਰਖਾਇਆ ਸੀ ਤੋ ਦਾਸ ਨੇ ਕਿਹਾ ਜੇ ਤੁਸੀਂ ਪਾਠ ਰਖਾਇਆ ਹੈ ਲੰਗਰ ਕਰ ਰਹੇ ਹੋ ਤਾਂ ਇਹ ਅਰਦਾਸ ਨਹੀਂ ਕਰਨੀ ਚਾਹੀਦੀ। ਕਹਿਣ ਲੱਗੇ ਹੋਰ ਕਿਹੜੀ ਕਰਨੀ ਚਾਹੀਦੀ। ਮੈਂ ਕਿਹਾ ਧੰਨ ਗੁਰੂ ਨਾਨਕ ਪਾਤਸ਼ਾਹ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਪਾਤਸ਼ਾਹ ਕਿਰਪਾ ਕਰੋ ਡਾਕਟਰ ਸਾਹਿਬ ਉਹਨਾਂ ਦੇ ਹੱਥਾਂ ਸ਼ਫਾ ਬਖਸ਼ੋ। ਪਰ ਕੋਈ ਸ਼ਫਾ ਹੋਵੇਗੀ ਤਾਂ ਮਰੀਜ਼ ਆਪਣੇ ਆਪ ਆਉਣਗੇ, ਆਪੇ ਤੋਂ ਕਰਦੇ ਇਹਨੇ ਵੀ ਅਸੀਂ ਬਿਮਾਰੀ ਵੱਲ ਸੀ ਅਰਦਾਸ ਕਰ। ਕਹਿਣ ਲੱਗੇ ਇਹ ਵੀ ਗਲਤੀ ਮੇਰੇ ਕਹਿਣ ਦਾ ਮਤਲਬ ਇਹ ਅਸੀਂ ਅਰਦਾਸਾਂ ਵੀ ਓਪਰੀਆਂ ਦੀਆਂ ਕਰਨ ਲੱਗ ਗਏ ਨਹੀਂ। ਤਿੰਨ ਚੀਜ਼ਾਂ ਅਰਦਾਸ ਜੈਸ ਗੁਰੂ ਅਰਜਨ ਨਾਥ ਜੀ ਨੇ ਸੁਣ ਲਿਆ ਹੈ, ਪੂਰਨ ਵਿਸ਼ਵਾਸ ਹੋਵੇ ਅਰਦਾਸ ਵਿੱਤੀ ਕਦੇ ਨਾ ਹੋਵੇ ਜਨਕੀ ਅਰਦਾਸ। ਇਲੈਕਟਰ ਦੇ ਅੰਦਰ ਬਿਜਲੀ ਦੇ ਅੰਦਰ ਤਾਕਤ ਹੈ, ਹਰ ਇੱਕ ਵੈਰ ਦੇ ਅੰਦਰ ਤਾਕਤ, ਪਰ ਉਸਦੀ ਫਿਟਿੰਗ ਵਾਸਤੇ ਥੋੜੀ ਜਿਹੀ ਸੋਝੀ ਦੀ ਲੋੜ। ਆਪਣੇ ਆਪ ਫਿਟਿੰਗ ਕਰਾਂਗੇ ਕਿਧਰੇ ਹੱਥ ਲੱਗ ਜਾਏਗਾ, ਸ਼ਾਰਟ ਵੱਜੇਗਾ। ਜੇ ਸ਼ਾਰਟ ਵੱਜ ਜਾਂਦਾ ਹੈ ਤਾਂ ਇਹਦਾ ਕੀ ਬਿਜਲੀ ਗਲਤ ਹੈ, ਲਾਈਟ ਹੀ ਗਲਤ ਹੈ। ਨਹੀਂ ਲਾਈਟ ਤੋਂ ਚੰਗੀ ਹੈ ਪਰ ਘੋੜਿਆ ਤੋਂ ਜ਼ਰਾ ਸਿੱਖਿਆ ਨਹੀਂ ਹੈ ਇਸ ਕਰਕੇ ਸ਼ਾਰਟ ਵੱਜੀ। ਇਸੇ ਤਰ੍ਹਾਂ ਅਰਦਾਸ ਤੋਂ ਜਾਇਜ਼ ਹੈ ਬਿਜਲੀ ਕਦੇ ਨਾ ਹੋਵੇ ਜਦਕਿ ਅਰਦਾਸ, ਪਰ ਜੇ ਤੈਨੂੰ ਜੇ ਜਾਂਚ ਨਹੀਂ ਆਈ ਤਾਂ ਜਾਂਚ ਸਿੱਖ ਲੈ ਮਰਦੀ ਕਾਗਜ਼ ਪਰ। ਇਹ ਨਹੀਂ ਵੀ ਅਰਦਾਸ ਕੀਤੀ ਪੂਰੀ ਨਹੀਂ ਹੋਈ ਤਾਂ ਕਹਿ ਦਈਏ ਗੁਰੂ ਹੀ ਨਹੀਂ ਸੁਣਦਾ ਤਾਕਤ ਨਹੀਂ ਹੈ। ਕਿਵੇਂ ਸਾਨੂੰ ਇਹ ਅਸ਼ਰਧਕਤਾ ਦਾ ਧੱਕਾ ਪੈਂਦਾ, ਜਿਸ ਤਰ੍ਹਾਂ ਸ਼ਾਰਟ ਪੈਂਦੀ ਹੈ ਧੱਕਾ ਪੈਂਦਾ ਨਾ ਡਿੱਗ ਪੈਂਦੀ। ਮੈਂ ਤੈਨੂੰ ਕਿਵੇਂ ਖਿਆਲ ਅਰਦਾਸ ਦੇ ਅੰਦਰ ਬੜੀ ਤਾਕਤ, ਸਿੱਖ ਦੇ ਕੋਲ ਵੱਡੀ ਦਾਤ ਹੀ ਹੈ ਅਰਦਾਸ ਦੇ ਸਦਕੇ। ਸਿੱਖ ਗੁਰੂ ਨਾਲ ਜੁੜ ਜਾਂਦਾ, ਗੁਰੂ ਨਾਲ ਕਨੈਕਸ਼ਨ ਹੋ ਜਾਂਦਾ, ਗੁਰੂ ਨਾਲ ਮਨ ਅਟੈਚ ਹੋ ਜਾਂਦਾ ਹੈ। ਪ੍ਰਤੀਮੇ ਸਾਪ ਨਿਵਾਰ ਮਹਾਰਾਜ ਦੁੱਖ ਅੰਤਾ ਸੁਖਰਾਜ ਤਾਂ ਤੋ ਵਿਘਨ ਨਾ ਕੋ ਲਾਗੇ ਜਾਂ ਪੀਸਰ ਲਾਗੇ। ਗੰਗਾ ਜੀ ਵੇਖੋ ਨਾ ਕਿਹਦੇ ਪਿਆਰ ਨਾਲ ਅਰਦਾਸ ਕਰੀਏ ਗੁਰੂ ਦੀ ਸੰਗਤ। ਮਾਤਾ ਗੰਗਾ ਜੀ ਸੁਣਦੇ ਹਨ ਤੇ ਪਿਆਰ ਵਾਲੇ ਦੀਆਂ ਆਵਾਜ਼ਾਂ ਸੁਣ ਕੇ ਸਭ ਤੋਂ ਵੱਧ ਸੰਗਤ ਪੜ ਰਹੀ ਹੈ।

ਸਾਹਿਬਾਂ ਨੇ ਆਪਣੇ ਪਿਆਰ ਦੀ ਮਿਸਾਲ ਕਿਤਨੀ ਸੁੰਦਰ ਹੈ ਮੇਰੇ ਦਾਤਾ ਜੀ ਦਿਲ ਕਰੇ ਚਾਤਕ ਕੀਆ ਕਿਰਪਾ ਨਾ ਸੁਣੇ ਸਾਂਸ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਉਹ ਕੋਲੀ ਜੀ ਗੋਦ ਕੁਮਾਰੀ ਗੁਰਦਰਸ਼ਨ ਮੈਂ ਚੰਗਾ ਜੀ ਕਹਿਤਿਆ ਇਹਦੇ ਪਿਆਰ ਵਾਲੇ ਤੇਰੇ ਸਿੱਖ ਹਾਂ ਗੰਗਾ ਜੀ ਆਓ ਚੱਲ ਕੇ ਛੇਤੀ ਦਰਸ਼ਨ ਅੱਗੇ ਗੁਰੂ ਕੀ ਸੰਗਤ ਕੀਰਤਨ ਕਰਕੇ ਤੇ ਹੁਣ ਆਰਾਮ ਕਰ ਰਹੀ ਸਾਹਿਬ ਜੀ ਪਹੁੰਚੇ ਜਥੇਦਾਰ ਨੂੰ ਬੇਨਤੀ ਕੀਤੀ ਜਥੇਦਾਰ ਜੀ ਧੰਨ ਗੁਰੂ ਨਾਨਕ ਦੀਆਂ ਸੰਗਤਾਂ ਵਾਸਤੇ ਕੜਾਹ ਪ੍ਰਸ਼ਾਦੀ ਦੇ ਗਈ ਜਥੇਦਾਰ ਜੀ ਉੱਠ ਕੇ ਬੈਠ ਕੇ ਸਾਰੀ ਸੰਗਤ ਨੂੰ ਸਾਵਧਾਨ ਕੀਤਾ ਪਿਆਰੀ ਸਾਰ ਸੰਗਤ ਉੱਠੋ ਕੋਈ ਗੁਰਸਿੱਖ ਆਇਆ ਹੈ ਗੁਰੂ ਨੇ ਉਹਨੇ ਮਨ ਨੂੰ ਪ੍ਰੇਰਿਆ ਹੈ ਲੰਗਰ ਦਾ ਪ੍ਰਬੰਧ ਨਹੀਂ ਹੋ ਸਕਿਆ ਕੜਾਹ ਪ੍ਰਸ਼ਾਦੀ ਦੇ ਜਾ ਰਹੀ ਹੈ ਉੱਠੋ ਪਹਿਲੇ ਅਰਦਾਸ ਕਰੀ ਸਿੱਖ ਨੂੰ ਜੋ ਵੀ ਗੁਰੂ ਵੱਲੋਂ ਦਾਸ ਮਿਲਦੀ ਹੈ ਨਾ ਪਹਿਲਾਂ ਅਰਦਾਸ ਕਰੀ ਜੇ ਅਰਦਾਸ ਕਰੇ ਤਾਂ ਉਹ ਗੁਰੂ ਦੀ ਬਖਸ਼ਿਸ਼ ਬਣ ਜਾਂਦੀ ਕਿਉਂਕਿ ਗੁਰੂ ਦੀ ਮੋਹਰ ਲੱਗ ਜਾਂਦੀ ਹੈ ਕਾਰਜ ਪ੍ਰਸ਼ਾਦਾ ਤਿਆਰ ਹੋਇਆ ਅਰਦਾਸ ਕਰੋ ਗੁਰੂ ਦਾ ਲੰਗਰ ਬਣ ਜਾਏ ਕਿਉਂਕਿ ਅਰਦਾਸ ਹੀ ਹੋਈ ਕੋਈ ਕਾਰਜ ਹੈ ਗੁਰੂ ਅੱਗੇ ਕੋਈ ਵਸਤੂ ਮਿਲੀ ਚੰਗੀ ਕਾਰ ਮਿਲੀ ਹੈ ਪਹਿਲਾਂ ਗੁਰੂ ਅੱਗੇ ਪਾਤਸ਼ਾਹ ਤੇਰੀ ਚੰਗਾ ਧਨ ਮਿਲੇ ਜੈ ਪ੍ਰਸਾਦ ਦੱਸਿਆ ਸੁਖ ਮੰਦਰ ਕਿਸੇ ਪਿਆਰੇ ਸਾਰੀ ਜਥੇਦਾਰ ਨੇ ਗੱਲ ਚ ਪੱਲਾ ਪਾ ਕੇ ਅਰਦਾਸ ਕੀਤੀ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਤੇਰਾ ਪ੍ਰੇਮੀ ਸਿੱਕੜਾ ਪ੍ਰਸਾਦ ਵੀ ਦੇਖ ਲੈ ਕੇ ਆਇਆ ਹੈ ਸਿੱਖ ਨੂੰ ਨਾਮ ਦਾਨ ਬਖਸ਼ੀ ਸਿੱਖ ਨੂੰ ਸਿੱਖੀ ਦਾਨ ਬਖਸ਼ੀ ਅਜੂ ਕਹਿਣ ਲੱਗੇ ਗੰਗਾ ਜੀ ਸੇਵਾ ਦਾ ਫਲ ਮਿਲ ਗਿਆ ਜੀ ਅੱਜ ਅਸੀਂ ਪ੍ਰੇਮੀ ਸਿੱਖ ਬਣ ਗਏ ਗੰਗਾ ਦਾ ਸੇਵਾ ਦਾ ਫਲ ਮਿਲ ਅਰਦਾਸ ਕਰੋ ਜੀ ਸਾਹਿਬਾਂ ਨੇ ਆਪਣੇ ਹੱਥੀ ਸਾਰੀ ਸੰਗਤ ਨੂੰ ਪ੍ਰਾਪਤ ਸ਼ਾਹ ਦੇ ਗੁਰਸੀ ਸਿਖਾਏ ਗੰਗਾ ਜੀ ਉਹ ਜਲ ਵੀ ਕਿਹਾ ਸਾਹਿਬਾਂ ਦੇ ਸੋਹਣੇ ਹੱਥਾਂ ਨਾਲ ਜਿਹਨੇ ਜਿਹਨੇ ਪ੍ਰਸ਼ਾਦ ਲਿਆ ਉਹਨੇ ਜਪਿਆ ਸ੍ਰੀਵਾਸ ਜਲ ਛਕਾਇਆ ਜੂਠੇ ਭਾਂਡੇ ਕੌਣ ਮਾਂਜ ਰਿਹਾ ਹੈ ਮਾਤਾ ਗੰਗਾ ਜੀ ਉਹ ਹੱਥ ਪਵਿੱਤਰ ਜੋ ਗੁਰੂ ਘਰ ਦੀ ਸੇਵਾ ਜੋ ਗੁਰੂ ਘਰ ਦੀ ਸੇਵਾ ਤੂੰ ਮਾਂਜੇ ਹਨ ਭਾਈ ਸਾਹਿਬ ਜੀ ਲਿਖਦੇ ਫਿਰ ਸੇਵਾ ਬਿਨ ਹੱਥ ਪੈਰ ਹੋਰ ਨਿਹਲ ਕਰਨੀ ਸਾਰੇ ਜਲ ਸਕਿਆ ਭੁੱਖ ਵੀ ਦੂਰ ਤੇ ਪਿਆਸ ਵੀ ਦੂਰ ਹੁਣ ਸੰਗਤ ਆਰਾਮ ਕਰ ਰਹੀ ਹੈ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਲੈ ਕੇ ਪੱਖਾ ਤੇ ਸਾਰੀ ਸੰਗਤ ਨੂੰ ਪੱਖਾ ਕਰੇ ਪੱਖਾ ਕਰਦੇ ਹਨ ਤੇ ਪਿਆਰ ਪਿਆ ਕੇ ਫਿਰਦੇ ਹਨ।

ਦੁਨੀਆਂ ਪੱਖਾ ਫੇਰੀ ਪਾਣੀ ਧੋਵਾਂ ਜੋ ਦੇਵੇ ਸੌਖਾ ਹੀ ਅੱਜ ਆਪ ਗੁਰੂ ਦੀਆਂ ਸੰਤਾਂ ਨੂੰ ਪੱਖਾ ਬਾਬਾ ਜੀ ਬਾਬਾ ਜੀ ਸਿੰਘ ਜੀ ਮਹਾਰਾਜ ਪੂਰਨ ਮਹਾਂਪੁਰਸ਼ ਹੈ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਸਾਹਿਬ ਨੂੰ ਆਖਿਆਤ ਗੁਰੂ ਨਾਨਕ ਜਾਣ ਬਾਬਾ ਜੀ ਵਚਨ ਕਰਦੇ ਸਨ ਬਾਈ ਜੀ ਗੁਰੂ ਨੂੰ ਸਾਖਿਆਤ ਸਮਝੋਗੇ ਤਾਂ ਸਾਖਿਆਤ ਤੇ ਜੇ ਨਹੀਂ ਸਮਝੋਗੇ ਤਾਂ ਫਿਰ ਕੋਲ ਰੱਬ ਇੱਛਾ ਹੋਵੇ ਤਾਂ ਵੀ ਨਹੀਂ ਕੁਫਰੀ ਦਾ ਜ਼ਿਕਰ ਹੈ ਸ਼ਿਮਲੇ ਤੋਂ ਉੱਪਰ ਹੈ ਕੁਫਰੀ ਪਾਰਟੀਸ਼ਨ ਤੋਂ ਪਹਿਲੇ ਦੀਆਂ ਗੱਲਾਂ ਬਾਬਾ ਜੀ ਕੁਫਰੀ ਮਹਾਰਾਜਾ ਪਟਿਆਲੇ ਦਾ ਸਵੇਰੇ ਉੱਤੇ ਰਾਜ ਮਹਾਰਾਜਾ ਯਾਦਵਿੰਦਰ ਸਿੰਘ ਜੀ ਥੋੜਾ ਹੀ ਸਮਾਂ ਹੋਇਆ ਚੜਾਈ ਕਰ ਗਿਆ ਤੇ ਕੌਮ ਦੇ ਵਿੱਚ ਬੜੀ ਮਹਾਨ ਹਸਤੀ ਸਨ ਉਹਨਾਂ ਦੇ ਮਾਤਾ ਜੀ ਰਾਜ ਮਾਤਾ ਉਹਨਾਂ ਨੇ ਬੇਨਤੀ ਕੀਤੀ ਬਾਬਾ ਜੀ ਗਰਮੀ ਹੈ ਪੰਜਾਬ ਦੇ ਵਿੱਚ ਆਪ ਉੱਥੇ ਬਖਸ਼ਿਸ਼ ਕਰੋ ਬੇਨਤੀ ਪ੍ਰਵਾਨ ਹੋ ਗਈ ਪਹਿਲਾਂ ਤਾਂ ਬਾਬਾ ਜੀ ਕਹਿਣ ਲੱਗੇ ਸਾਨੂੰ ਲੋਹੜੀ ਦੀ ਜਿੱਥੇ ਜ਼ਰੂਰਤ ਅਸੀਂ ਰਾਜੇ ਮਹਾਰਾਜਿਆਂ ਕੋਲ ਕੀ ਜਾ ਕਰਨਾ ਹੈ ਤਾਂ ਰਾਜ ਮਾਤਾ ਨੇ ਗਰਜ ਪੱਲਾ ਪਾ ਕੇ ਅਰਦਾਸ ਕੀਤੀ ਬਾਬਾ ਜੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਵੀ ਤੋਂ ਰਾਜੇ ਸ਼ਿਮਲਾ ਦੇ ਘਰ ਗਏ ਕੁਫਰੀ ਬਾਬਾ ਜੀ ਉਥੇ ਪੂਰਨਵਾਸੀ ਦਾ ਸਮਾਗਮ ਸਤਸੰਗ ਤਾਂ ਰੋਜ਼ ਦਾ ਪ੍ਰਵਾਹ ਚੱਲਦਾ ਹੈ ਨਾਨ ਸਰ ਪਰ ਪੂਰਨਵਾਸੀ ਦਾ ਖਾਸ ਮਨ ਉਸ ਵੇਲੇ ਸੇਵ ਲੈਣ ਤੋਂ ਰਹਿੰਦੇ ਸਨ ਸੰਤ ਮਹਾਰਾਜ ਸੰਤ ਗਿਆਨ ਸਿੰਘ ਜੀ ਸਾਰਾ ਜਥਾ ਇਕੱਠਾ ਉਹ ਖਿਆਲ ਆਇਆ ਚਲੋ ਮਨਾ ਚੱਲ ਕੇ ਬਾਬਿਆਂ ਦੇ ਦਰ ਤੇ ਹਾਜ਼ਰੀ ਪਾਈਏ ਪੂਰਨਵਾਸੀ ਦੇ ਸਮਾਗਮ ਲੈਲਪੁਰ ਤੋਂ ਸੰਗਤਾਂ ਲਾਹੌਰ ਜਲੰਧਰ ਲੁਧਿਆਣਾ ਦਿੱਲੀ ਦੇਹਰਾਦੂਨ ਪਿਆਰ ਵਾਲੇ ਸੰਗੀ ਬਾਬਾ ਜੀ ਦੀ ਸੰਗਤ ਕਰਨ ਵਾਲੇ ਪਹੁੰਚ ਰਾਤ ਦਾ ਵਿਮਾਨ ਸਜਿਆ ਸ਼ਿਮਲੇ ਤੋਂ ਤਕਰੀਬਨ ਕਾਫੀ 8-9 ਮੀਲ ਹੈ ਸ਼ਿਮਲੇ ਬੜਾ ਭਾਰੀ ਦੀਵਾਨ ਸਜਿਆ ਰਾਤੀ ਅੰਮ੍ਰਿਤ ਕੀਰਤਨ ਹੋਇਆ ਅੰਮ੍ਰਿਤ ਵੇਲੇ ਫਿਰ ਸੀ ਇਹ ਸ਼ਬਦ ਕਿਉਂਕਿ ਪੂਰਨਮਾਸ਼ੀ ਤੋਂ ਦੂਸਰੇ ਦਿਨ ਇਹ ਜਿਹੜਾ ਸ਼ਬਦ ਹੈ ਗੁਰਮਤ ਹਿਰਦੇ ਗਰੀਬੀ ਆਵੇ ਹਾਂ ਕਿਸ ਕੋਲ ਘੁਮਾਇਆ ਗੁਰਮਤ ਹਿਰਦੇ ਗਰੀਬੀ ਆਵੇ ਹੁਣ ਵੀ ਪੜਿਆ

ਭਾਈ ਸਾਹਿਬ ਭਾਈ ਸੰਤਾ ਸਿੰਘ ਜੀ ਰਾਗੀ ਉੱਥੇ ਲਿਆਉਂਦੇ ਸਨ ਬਾਬਿਆਂ ਦੇ ਧਿਆਨ ਨੂੰ, ਜਿਸ ਤਰ੍ਹਾਂ ਅੱਜ ਕੱਲ੍ਹ ਭਾਈ ਸਾਹਿਬ ਭਾਈ ਕੇਹਰ ਸਿੰਘ ਜੀ ਜਿਨ੍ਹਾਂ ਨੇ ਸਾਰੀ ਅੱਜ ਵੀ ਗੁਰੂ ਨੂੰ ਬਾਹਰ ਨਹੀਂ ਜਾਂਦੇ, ਕਿਉਂਕਿ ਜਿਨ੍ਹਾਂ ਦੀ ਮਾਲਕ ਦੇ ਦਰ ਤੇ ਡਿਊਟੀ ਉਨ੍ਹਾਂ ਨੂੰ ਬਾਹਰ ਜਾਣ ਦਾ ਟਾਈਮ ਹੀ ਨਹੀਂ ਹੈ। ਉਹ ਤਾਂ ਹਾਜ਼ਰ ਨਾਜ਼ਰ ਗੁਰੂ ਨਾਨਕ ਚੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰੀ ਸਾਧਕ ਇੱਕ ਮਿੰਟ ਨਹੀਂ ਪੁੱਛਦੇ, ਇੱਕ ਮਿੰਟ। ਇੱਕ ਮਿੰਟ ਦਾ ਜ਼ਿਕਰ ਹੈ, ਸਰਦੀ ਬੜੀ ਸੀ, ਇੱਕ ਰਾਗੀ ਪਛੜ ਗਿਆ, ਦੋ ਤਿੰਨ ਮਿੰਟ ਬਾਬਾ ਜੀ ਨੇ ਅੰਮ੍ਰਿਤ ਵੇਲੇ ਤਾੜਨਾ ਕੀਤੀ ਸੀ ਕਿ ਉਹ ਪਿਆਰਿਆ, ਗੁਰੂ ਨਾਨਕ ਨੇ ਤੇਰੀ ਉਡੀਕ ਕਰਨੀ ਹੈ ਕਿ ਸਿੱਖ ਨੇ ਗੁਰੂ ਨਾਨਕ ਦੀ ਉਡੀਕ। ਏਕ ਨਾ ਭਰੀਆ ਗੁਰ ਕਰ ਦੋਵਾਂ, ਸਹੁ ਜਾਗੇ ਉਹ ਨਿਸ਼ਬਰ ਪਾਵਾਂ, ਇਹੋ ਕਿਉਂ ਕੰਤ ਪਿਆਰੀ ਹੋਵਾਂ, ਸਹੁ ਜਾਗੇ ਉਹ ਨਿਸ਼ਬਰ। ਗੁਰੂ ਨਾਨਕ ਜਾਗਦਾ ਪਿਆ ਹੈ, ਗੁਰੂ ਨਾਨਕ ਉਡੀਕਦਾ ਪਿਆ ਹੈ, ਟਾਈਮ ਨਾਲ ਪਹੁੰਚੇ ਗੁਰੂ ਦੇ ਦਰ ਤੇ, ਹਾਜ਼ਰੀ ਲੱਗ ਜਾਏ, ਗੁਰੂ ਦੀ ਬਖਸ਼ਿਸ਼ ਮਿਲ ਜਾਏ। ਤਿੰਨ ਮਿੰਟ ਕੋਈ ਥੋੜੇ ਹੁੰਦੇ, ਤਿੰਨਾਂ ਮਿੰਟਾਂ ਨੂੰ ਪਤਾ ਨਹੀਂ ਕਿਤਨਾ ਪਾੜਾ ਪੈ ਜਾਂਦਾ ਹੈ। ਭਾਈ ਸੰਤਾ ਸਿੰਘਾਂ ਨੇ ਸ਼ਬਦ ਪੜਿਆ, ਗੁਰਮਤ ਨੇ ਗਰੀਬੀ ਆ ਬੜਾ ਹੱਸਿਆ, ਸੰਗਤ ਨੇ ਝੋਂਕ ਕੇ ਪੜਿਆ, ਇਤਨਾ ਅਸਰ ਹੋਇਆ ਰਾਜ ਮਾਤਾ ਜੀ ਉਹਨਾਂ ਦੇ ਮਨ ਤੇ, ਇਹ ਸੰਗਤ ਵਿੱਚ ਉੱਠ ਕੇ ਤੇ ਬਾਹਰ ਸਾਰ ਸੰਗਤ ਦੇ ਆਪਣੇ ਦੁਪੱਟੇ ਨਾਲ ਜੋੜੇ ਚੜ ਗਏ। ਗੁਰਮਤ ਨੇ ਗਰੀਬੀ ਇਤਨੀ ਨਿਮਰਤਾ ਸ਼ਬਦ ਦੇ ਅੰਦਰ, ਇਹ ਸਿੱਧੀ ਸ਼ਬਦ ਨੂੰ ਜੋ ਜੋ ਪੜੋਗੇ ਸ਼ਬਦ ਦਾ ਮਨ ਤੇ ਅਸਰ, ਸ਼ਬਦ ਦੇ ਅੰਦਰ ਗੁਰੂ ਰਹਿੰਦਾ, ਗੁਰੂ ਦੇ ਸ਼ਬਦ ਵਿੱਚ ਫਰਕ ਨਹੀਂ, ਸ਼ਬਦ ਹੀ ਗੁਰੂ ਦਾ ਫਰਕ। ਉਹਨਾਂ ਨੇ ਭੋਗ ਪਾਇਆ, ਸੇਵਕਾਂ ਨੂੰ ਹੁਕਮ ਹੋਇਆ ਸ਼ਬਦ ਪੜੋ, ਜਿਸ ਵੇਲੇ ਬਾਜੀਆਂ ਤੇ ਬੈਠੇ ਅੰਮ੍ਰਿਤ ਵੇਲਾ ਸੀ, ਉਹ ਸ਼ਬਦ ਸ਼ੁਰੂ ਕੀਤਾ, ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਾਂ ਇਸ ਤੇ ਆਪ ਬਿਚਾਈ ਦਰਸ਼ਨ ਹਰ ਦੇਖਣ ਕੀ, ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ, ਜੇ ਸੁਖ ਦੇ ਤਾਂ ਤੁਝੇ ਆਰਾਧੀ ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਈ ਤੀਰਾ ਜਾਂ ਦੁੱਖ ਵਿੱਚ ਸੁਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਧੋਵਾਂ ਜੋ ਦੇਵੇ ਸੁਖ। ਇਸ ਲਈ ਇਹ ਪੰਕਤੀ ਪੜੀ, ਸਮਾਂ ਬੜਾ ਟਿਕਿਆ, ਬਾਬਾ ਜੀ ਬਿਰਾਗਨ ਲਗਾ ਕੇ ਦੇ ਰਾਜ ਲਗਾ ਕੇ ਜੁੜ ਜਾਣਾ ਅਕਾਲ ਪੁਰਖ, ਦਰਾਜਨ ਰੱਖ ਦਿੱਤੀ, ਕਹਿਣ ਲੱਗੇ ਰਾਗੀ ਸਿੰਘ ਜੀ ਕੀ ਪੜਿਆ, ਅੱਛਾ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੇ ਸੁਖ। ਬਾਬਾ ਜੀ ਕਹਿਣ ਲੱਗੇ ਕਦੇ ਪੱਖਾ ਫੇਰੇ ਆਖੋ ਸਤਰੀ ਹੋਏ, ਕਦੇ ਸਾਧ ਸੰਗਤ ਵਾਸਤੇ ਪਾਣੀ ਢੋਏ, ਇਹਦਾ ਵੱਡਾ ਸਵਾਲ ਸੀ, ਇਹਦਾ ਵੱਡਾ ਕੁਐਸਚਨ। ਹਾਰ ਕੇ ਬੇਨਤੀ ਕੀਤੀ, ਬਾਬਾ ਜੀ ਅਸੀਂ ਤਾਂ ਪੰਡਤੀਆਂ ਬੜੂਆ, ਬਾਬਾ ਜੀ ਕਹਿਣ ਲੱਗੇ ਫਿਰ ਤੁਸੀਂ ਸਾਨੂੰ ਉਪਦੇਸ਼ ਨਹੀਂ ਕਰ ਸਕਦੇ, ਜੇ ਅਮਲ ਨਹੀਂ ਕੀਤਾ ਭਾਈ ਜੀ ਸਾਨੂੰ ਉਪਦੇਸ਼ ਨਹੀਂ ਕਰ, ਬਾਜੀਆਂ ਤੋਂ ਖਾਣ ਲਾਹੌਰ ਤੋਂ ਸੰਗਤ ਸਾਡੇ ਪਿਆਰ ਵਾਲੇ ਕਈ ਆਏ, ਮੈਨੂੰ ਬੜਾ ਬੜੀ ਹੈਰਾਨੀ ਹੋਈ, ਸੰਗਤ ਵਿੱਚ ਬਾਬਾ ਜੀ ਨੇ ਤਾੜਨਾ ਕਰ ਦਿੱਤੀ, ਬਾਹਰ ਨਿਕਲੇ ਉਸਤਾਦ ਸੰਪੂਰਨ ਸਿਦੋਰੀ ਹੁੰਦੇ ਸਨ, ਦਿੱਲੀ ਦੇ ਬੜੇ ਗੁਰੂ, ਬੜਾ ਮਿੱਠਾ ਜੀਵਨ ਸੀ, ਬਾਹਰ ਆਏ ਹੱਸ ਕੇ ਕਹਿਣ ਲੱਗੇ ਘਾਬਰੋ ਨਾ, ਕਿਉਂਕਿ ਮਹਾਂਪੁਰਸ਼ਾਂ ਦੀ ਤਾੜਨਾ ਵਿੱਚ ਹੀ ਤਾੜਨਾ, ਘਾਬਰਨਾ ਨਹੀਂ ਚਾਹੀਦਾ। ਜੇ ਮਾਸਟਰ ਟੀਚਰ ਕਿਸੇ ਵੇਲੇ ਸਟੂਡੈਂਟ ਬੱਚੇ ਨੂੰ ਤਾੜਨਾ ਹੈ, ਉਹਦੇ ਕੋਈ ਵੈਦਰੂਪਤਾ ਨਹੀਂ ਹੁੰਦੀ, ਨਿਰਾਮ ਬੱਚੇ ਦੇ ਧਨੇ ਵਾਸਤੇ। ਮਾਤਾ ਪਿਤਾ ਜੇ ਕਿਸੇ ਵੇਲੇ ਬੱਚੇ ਨੂੰ ਕੁਝ ਕਹਿ ਦਿੰਦੇ ਹਨ ਤਾਂ ਉਹਦੇ ਮਾਤਾ ਪਿਤਾ ਦਾ ਸਵਾਰਥ ਨਹੀਂ ਹੁੰਦਾ, ਮਾਤਾ ਪਿਤਾ ਦੀ ਇੱਛਾ ਹੁੰਦੀ ਹੈ ਕਿ ਮੇਰਾ ਬੱਚਾ ਹਮੇਸ਼ਾ ਚੜ੍ਹਦੀ ਹੱਥਾਂ ਚ ਰਹੇ, ਕਾਮਯਾਬ ਹੋਵੇ। ਜੇ ਕਿਸੇ ਵੇਲੇ ਮਾਂ ਪੁੱਤ ਨੂੰ ਕਹਿ ਦਿੰਦੀ ਹੈ ਪੁੱਤ ਮਰ ਜਾ, ਬਾਬਾ ਜੀ ਕਹਿੰਦੇ ਸਰ ਪੁੱਤਰ ਤੂੰ ਨਹੀਂ ਕਹਿੰਦੀ, ਉਹਦੀਆਂ ਬੁਰਿਆਈਆਂ ਨੂੰ ਕਹਿੰਦੀ, ਅੰਦਰੋਂ ਤਾਂ ਅਸੀਸਾਂ ਦਿੰਦੀ ਹੈ ਕਿ ਮੇਰਾ ਪੁੱਤ ਜੁਗੋ ਜੁਗ। ਮਹਾਂਪੁਰਸ਼ਾਂ ਦੀ ਤਾੜਨੇ, ਬਾਬਾ ਨਰਸਿੰਘ ਜੀ ਮਹਾਰਾਜ ਤਾੜਨਾ ਬੜੀ ਪਿਆਰ ਵੀ ਕਰਦੇ ਸਰ, ਪਰ ਤਾੜ ਬਾਬਾ ਜੀ ਕਹਿੰਦੇ ਸਰ ਸਾਰੇ ਮਹਾਂਪੁਰਸ਼ ਚੰਗੇ ਰਹੇ, ਪਰ ਤਾੜਨਾ ਦਾ ਪਦਾਰਥ ਤੁਹਾਨੂੰ ਸ਼ਾਇਦ ਇੱਕ ਦੁੱਖ ਮਿਲੇ, ਪਰ ਤਾੜਨਾ ਵਿੱਚ ਤਾੜਨਾ ਜੇ ਕੀ ਕਰੀਏ। ਸਾਧ ਸੁਪੂਰਨ ਸਿਰ ਕਹਿਣ ਲੱਗੇ ਥੋੜਾ ਜਿਹਾ ਉਪਰਾਲਾ ਕਰੋ, ਸੋਚਿਆ ਵੀ
ਪੱਖੇ ਦੀ ਤਾਂ ਇੱਥੇ ਲੋੜ ਨੀ, ਬੜੀ ਠੰਡ ਸੀ ਉੱਥੇ। ਖਿਆਲ ਆਇਆ ਫਿਰ ਪਾਣੀ ਧੋਈ, ਉਹ ਪਾਣੀ ਦਾ ਜਿਸਨੇ ਖਿਆਲ ਬਣਿਆ ਤੋਂ ਨਾਲ ਹੀ ਸੋਚਿਆ ਉੱਥੋਂ ਤਕਰੀਬਨ ਅੱਧਾ ਨਹੀਂ ਲੇਖਾ ਚਸ਼ਮਾ ਸੀ, ਕਿੱਥੋਂ ਪਾਣੀ ਪੜੋ। ਇਹੀ ਸੋਚਿਆ ਚਲੋ ਮੰਨਾਂ ਮਹਾਂਪੁਰਸ਼ਾਂ ਦੀ ਪ੍ਰਸੰਨਤਾ ਨੇ। ਉਹ ਸੰਤ ਮਹਾਰਾਜ ਸੰਤ ਸੁਜਾਨ ਸਿੰਘ ਜੀ ਸੇਵ ਦੇ ਉਸਤਾਦ ਸਨ, 20 ਸਾਲ ਦੀ ਸੰਗਤ ਉਹਨਾਂ ਦੀ ਬਖਸ਼ਿਸ਼। ਕੀਰਤਨ ਤੁਹਾਡੇ ਵਿੱਚੋਂ ਕਈਆਂ ਨੇ ਉਹਨਾਂ ਦਾ ਸੁਣਿਆ ਹੋਵੇਗਾ, ਤੇ ਜੋ ਉਹਨਾਂ ਦੇ ਕੀਰਤਨ ਵਿੱਚ ਆ ਜਾਂਦਾ ਸੀ ਤੇ ਉੱਠਣ ਦੀ ਹਿੰਮਤ ਹੀ ਨਹੀਂ ਸੀ। ਇਹਦੀ ਬਖਸ਼ਿਸ਼ ਹੈ, ਬੜੇ ਗੁਣੀ ਸਨ, ਸਿਰਫ ਸੰਤ ਹੀ ਨਹੀਂ ਸਨ, ਨਾਲੇ ਵਿਦਵਾਨ ਵੀ ਸਨ, ਕਲਾਸੀਕਲ ਦੇ ਬੜੇ ਮਾਹਿਰ, ਬੜੇ ਬੜੇ ਮੁਸਲਮਾਨ ਉਹਨਾਂ ਨੂੰ ਮੰਨਦੇ ਸਨ ਗਵੀ। ਉਹਨਾਂ ਦੇ ਪਿਤਾ ਜੀ ਭਾਈ ਸਾਹਿਬ ਭਾਈ ਗਿਆਨ ਸਿੰਘ ਜੀ ਜੋੜੀ ਵਾਲਾ ਸਿੰਘ ਤੇ ਦਾਸ ਚਾਹ, ਅਸੀਂ ਕੀ ਕੀਤਾ, ਸਿਰ ਦੇ ਉੱਤੇ ਟੀਮ ਚੁੱਕ ਲਏ ਜਿਹੜੇ 17-17 ਸੇਰ ਦੇ ਕਰਸਤਰ ਹੋ। ਚਲੋ ਪਾਣੀ ਵੀ ਤੁਰ ਪੈ, ਚਸ਼ਮੇ ਤੇ ਪਹੁੰਚੇ, ਪਾਣੀ ਭਰ ਲਿਆ, ਚੜ੍ਹਾਈ ਚੜ੍ਹਨੀ ਸ਼ੁਰੂ ਕਰ ਦਿੱਤੀ। ਚੜ੍ਹਾਈ ਬੜੀ ਜ਼ਬਰਦਸਤੀ, ਸਰੀਰ ਪਸੀਨਾ ਪਸੀਨਾ, ਪਾਣੀ ਕੱਪੜਿਆਂ ਤੇ ਡੁੱਲਦਾ ਜਾਏ, ਬੜਾ ਸਾਹ। ਆਖਿਰਕਾਰ ਜਿਸ ਵੇਲੇ ਉੱਪਰ ਪਹੁੰਚੇ ਤਾਂ ਅੱਗੇ ਬਾਬਾ ਜੀ ਨਿਤਨੇਮ ਕਰਕੇ 10 ਵਜੇ ਬਾਹਰ ਨਿਕਲਦੇ ਸਨ। ਹੱਥ ਵਿੱਚ ਸੋਟੀ, ਚਿੱਟੇ ਦੁੱਧ ਵਰਗੇ ਬਸਤਰ ਪਾਏ ਹੋਏ, ਚਿੱਟਾ ਦਾੜਾ, ਮਸਤ ਤੇ ਕੋਈ ਨੂਰ ਸੀ ਰੱਬੀ ਅਹਿਲ। ਦੂਰੋਂ ਵੇਖਿਆ, ਇਸ਼ਾਰਾ ਕੀਤਾ, ਕੋਲ ਗਏ। ਜਿਸ ਵੇਲੇ ਟੀਮ ਰੱਖੇ ਪਾਣੀ ਨੇ, ਨਮਸਕਾਰ ਕੀਤੀ, ਬਾਬਾ ਜੀ ਮੁਸਕਰਾ ਪਏ, ਕਹਿਣ ਲੱਗੇ ਥੱਕ ਗਏ ਹੋ, ਉਹਦੇ ਨਹੀਂ ਪਾਏ। ਕਹਿਣ ਲੱਗੇ ਕੋਈ ਨੀ, ਚਾਹੇ ਕਿਸੇ ਵੀ ਪਾਣੀ ਦਾ ਲਿਆਂਦਾ, ਜੋ ਸੰਤੀ ਪੁੱਟ ਜੋਗੇ ਤਾਂ ਬਣ ਗਏ ਨਾ। ਬਾਬਾ ਜੀ ਬਚਨ ਕਰਦੇ ਸਨ, ਮਾੜੀ ਕਹਿਣ ਮਾਤਰ ਨਹੀਂ, ਕਮਾਈ ਕਰਕੇ ਦੁਨੀਆਂ ਨੂੰ ਦੇਖ ਦਿਓ, ਉਹਦਾ ਅਸਰ ਕਹਿਣ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ, ਹਰ ਉੱਤੋਂ ਬਾਣੀ ਅਦੋਂ ਕਹਿੰਦਾ ਗਾਵਿਆ ਸੁਣਿਆ ਹਰ ਦਿਨ ਕਾ ਥਾਂ ਪਾਵੇ, ਜਿਵ ਸਤਿਗੁਰ ਕੀ ਆ ਗਿਆ ਸਤ ਸਤ ਸਤ। ਕਿਹੜੇ ਲਿਖੇ ਕਮਾਈ ਕਰ, ਆਪਣਾ ਪ੍ਰੈਕਟੀਕਲ ਜੀਵਨ ਬਣਾ ਕੇ ਫਿਰ ਕੀਰਤਨ। ਕਈ ਵਾਰੀ ਇਹ ਵੀ ਕਹਿ ਦਿੰਦੇ ਸਨ ਵੀ ਤੁਹਾਡੇ ਵਿੱਚ ਕੰਜਰਾਂ ਕੀ ਫਰਕ, ਕਹਿ ਵੀ ਕਹਿ ਬਾਬਾ ਜੀ ਨੇ, ਕਿਉਂਕਿ ਬਖਸ਼ਿਸ਼ ਕਰਦੇ ਸਨ, ਕਹਿਣਾ ਤੁਹਾਡੇ ਕੰਜਰਾਂ ਕੀ ਫਰਕ ਹੈ, ਸਾਲ ਤੁਹਾਡੇ ਕੋਲ ਵੀ ਇਹਨੂੰ ਨਾ ਕੋਲ ਵੀ ਸ਼ਬਦ ਉਹ ਵੀ ਪੜ੍ਹ ਲੈਂਦੇ, ਤੁਸੀਂ ਵੀ ਪੜ੍ਹ, ਰਾਤ ਉਹਨਾਂ ਨੂੰ ਵੀ ਆਉਂਦੇ ਤੁਹਾਨੂੰ, ਤੇ ਫਰਕ ਪਾਈ ਵੀ ਇਹੀ ਹੈ ਗੁਰਮੁਖਤਾਰ ਸਾਹ ਤੇ ਮਨ। ਜੇ ਗੁਰਮੁਖਤਾ ਨਹੀਂ ਆਈ ਤਾਂ ਕੋਈ ਸਕੇ, ਗੁਰਮੁਖਤਾ ਸਿੱਖਣੀ ਹੈ ਉਹ ਗੁਰੂ ਨਾਲ ਜੁੜੀ, ਆਪਣਾ ਪ੍ਰੈਕਟੀਕਲ ਐਕੋ ਨਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਐਵੇਂ ਪੰਕਤੀਆਂ ਉਚਾਰੀਆਂ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ, ਅੱਜ ਅਮਲ ਪੈ ਕਰਦੇ ਹਨ, ਨਾਲੇ ਪੱਖਾਂ ਫੇਰਦੇ ਹਨ ਤੇ ਨਾਲੇ ਸੰਦੇ ਹਨ।

ਪਾਓ ਫੁੱਟੀ ਕਿਸੇ ਦਾਰ ਨੇ ਕਿਹਾ ਸਾਸ ਨਿੱਧੀ ਉੱਠੋ, ਤਿਆਰੀ ਕਰੋ, ਕਮਰ ਕਸੇ ਕਰ ਲਓ, ਹੁਣ ਪਹੁੰਚੀਏ ਕਰੀਏ ਗੁਰੂ ਦੇ ਦਰ। ਸਾਰੀ ਸੰਗਤ ਤਿਆਰ ਤੁਰ ਪਈ ਹੈ ਗੁਰੂ ਦੇ ਦਰ, ਨਾਲੇ ਤੁਰੇ ਜਾਂਦੇ ਨਾਲੇ ਸਭ ਦੀ ਧਾਰਨਾ ਫੜਦੇ, ਕਿਉਂਕਿ ਸਿੱਖ ਜਿੱਥੇ ਦੇ ਗੁਰੂ ਵੱਲ ਤੁਰਦਾ ਨਿੰਦਿਆ ਚੁਗਲੀ ਕਰਦਾ ਨਹੀਂ, ਸ਼ਬਦ ਦੀ ਧਾਰਨਾ ਸ਼ਬਦ ਨਾਲ ਹੀ, ਤਾਂ ਜੋ ਉੱਥੋਂ ਹੀ ਆਰਤੀ ਸ਼ੁਰੂ ਹੋ ਜਾਂਦੀ ਹੈ ਗੁਰੂ ਦੇ ਦਰ ਤੇ ਲੱਗਣੀ, ਸੰਗਤ ਤੁਰੀ ਜਾਂਦੀ ਹੈ ਤੇ ਨਾਲੇ ਪੜ੍ਹਦੀ ਜਾਂਦੀ।

ਸਾਰੀ ਪੜ੍ਹਦੀ ਜਾਂਦੀ ਮੇਰੇ ਸਤਿਗੁਰ ਜੀ ਦਿਓ ਦਰਸ਼ਨ ਤੇ ਦਰਸ਼ਨ ਦੇਣ ਵਾਲਾ ਚਾਦਰ ਦੀ ਕੁੱਕਣ ਮਾਰ ਕੇ ਪਿੱਛੇ ਪਿੱਛੇ ਪਿਓ ਅਗਲੇ ਸੋਚਦੇ ਅੱਗੇ ਹੋ ਕੇ ਕਹਿ ਦਈਏ ਕਰ ਲਓ ਦਰਸ਼ਨ ਫਿਰ ਆਪੇ ਹੀ ਸੋਚਿਆ ਨਹੀਂ ਇਹਨਾਂ ਨੇ ਤਾਂ ਸਾਨੂੰ ਪ੍ਰੇਮੀ ਸਿੰਘ ਬਣਾਇਆ ਪਿੱਛੇ ਪਿੱਛੇ ਤੁਰੇ ਆਉਂਦੇ ਆਪਣੇ ਬੱਚਿਆਂ ਦਾ ਪਿਆਰ ਵੇਖ ਕੇ ਜਿਸ ਤਰ੍ਹਾਂ ਮਾਂ ਖੁਸ਼ ਹੁੰਦੀ ਹੈ ਮਾਂ ਨੂੰ ਕਿਤਨਾ ਚਾਅ ਚੜ ਜਾਂਦਾ ਹੈ ਗੁਰੂ ਨੂੰ ਚਾਹ ਪਹੁੰਚ ਗਿਆ ਸਾਰੇ ਕਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨੀ ਡਿਉਣੀ ਜਥੇਦਾਰ ਲੈ ਕੇ ਅਸਾਰ ਸੰਗਤ ਦੀ ਸਾਰੇ ਉਹ ਸਾਵਧਾਨ ਹੋਵੋ ਜੋੜੇ ਇੱਥੇ ਉਤਾਰ ਦਿਓ ਹਰਿਮੰਦਰ ਸਾਹਿਬ ਜਾ ਕੇ ਗੁਰੂ ਦੇ ਦਰਸ਼ਨ ਕਰਨ ਸਾਰਿਆਂ ਦੇ ਜੋੜੇ ਲਾ ਦਿਓ ਸੰਗਤ ਅੰਦਰ ਜਾਣ ਜਥੇਦਾਰ ਨੇ ਸੋਚਿਆ ਵੀ ਕੋਈ ਜੋੜੇ ਦਾ ਰਾਖਾ ਵੀ ਦੇਣਾ ਇੱਕ ਸਿੱਖ ਨੂੰ ਬੁਲਾਇਆ ਲੈਵੇਂ ਸਿੱਖਾਂ ਹੁਕਮ ਕਰੋ ਜਥੇਦਾਰ ਵੀ ਸਾਰੀ ਸੰਗਤ ਅੰਦਰ ਜਾ ਕੇ ਗੁਰੂ ਦੇ ਦਰਸ਼ਨ ਕਰੇਗੀ ਤੇ ਤੂੰ ਉਤਨਾ ਚਿਰ ਉੱਤੇ ਜੋੜਿਆਂ ਦਾ ਰੱਖ ਇਸ ਪ੍ਰੇਮੀ ਨੇ ਸਿੱਖ ਦੇ ਨੇਤਰ ਪਾਇਆ ਤੇ ਕਹਿਣ ਲੱਗਾ ਜਥੇਦਾਰ ਜੀ ਮੈਨੂੰ ਇੱਥੇ ਨਾ ਮੈਂ ਚਿਰਾਂ ਦੀਆਂ ਆਸਾਂ ਲਾਈ ਨਹੀਂ ਕਿ ਕਦ ਉਹ ਭਾਗਾਂ ਵਾਲਾ ਦਿਨ ਚਲੇਗਾ ਕਦ ਭਾਗਾਂ ਵਾਲੀ ਕਰੀ ਆਏਗੀ ਜਦ ਮੈਂ ਇਹਨਾਂ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰ ਮੈਨੂੰ ਨਾ ਦੂਜੇ ਸਿੱਖ ਨੂੰ ਕਿਹਾ ਇਹਦੀਆਂ ਵੀ ਭੁੱਬਾਂ ਨਿਕਲ ਗਈਆਂ ਜਥੇਦਾਰ ਜੀ ਮੇਰੀਆਂ ਅੱਖਾਂ ਜਦੋਂ ਵਾਸਤੂ ਮੇਰਾ ਚਿਤ ਕਰਦਾ ਹੈ ਦੋ ਸੁੱਚੇ ਮੋਤੀ ਗੁਰੂ ਦੇ ਚਰਨਾਂ ਤੇ ਜਾ ਕੇ ਤੁਸੀਂ ਮੈਨੂੰ ਨਾ ਮਿਠਾਓ ਮੇਰੇ ਮਨ ਦੀ ਤਾਂ ਇਹ ਅਵਸਥਾ ਹੈ ਕਿਹੜੀ

ਤੇ ਸਿੱਧੀ ਧਰਨ ਸਪੈਸ਼ਲ ਤਾਂ ਜੋ ਕੋਈ ਵੀ ਸਪਸ਼ਟ ਨੂੰ ਵਾਂਝਾ ਨਾ ਕਰੇ। ਅੱਜ ਕਿਹਦੇ ਪਿਆਰ ਨਾਲ ਕਹਿੰਦੇ ਪਾਤਸ਼ਾਹ ਤੂੰ ਸਿੱਖਾਂ ਦੀ ਧੂੜੀ ਪਹਿਲਾਂ ਗੁਰਸਿੱਖਾਂ ਦੀ ਧੂੜੀ ਦਾ ਪਿੰਡਾ ਪਲੀ ਆਗ ਜੇ ਮਿਲੇ ਤਾਂ ਮਸਤਕ ਲੈ ਸਿੱਧੀ ਤਾਰੀ ਪਹਿਲਾਂ ਸਿਹਤ ਬੋਲੇ ਪਿੱਛੇ ਤਾਰੀ ਬੋਲੇ।

کریں گے تو مجھ سے کھا نہیں تو سدگر واپ مجھے پھر کے چوڑے رپڑے پیارے کل تنا کے پاس ہوں تنا کیجیے میرے جی کو نانک جی بابا بڈا جی پہنچ گئے جا کے صاحب جی اس کو جوڑا لے لیا رو کے کیا نیچا روج کرنے والے آ پتہ نو پاون کرنے والے آ تم یہ نہیں کاپی ابھی بابے یار کہ سونے سکھ تم چھوڑ دو پاچھا اتنے بیٹھے ہو جوڑے پہ چار دے ہزور کہنے لگے بابا تو پہنا نیترا تن گرو نانک کے درشن کیتے ذرا نیج لا کے ویخے جوڑا کرتا ہے بابے نے نیج لا کے تکیا سچ مچ وہ جوڑا میرے تن گرو نانک پاس سنگت ہر پرب گرو کتنے نیترا چاہے ہردے سے بھی خرچہ رکھا سر گرو کی بخش دوارا جو گرو نانک نے پاتشاہ آپ اتنے سو سنگت وال ویک اس ویسے سنگت نے تکیا اپا مار کے روی دیں کہڑی پلکی جہد کو گنا پچھاؤنے سن اور جوڑے جہد کو جی دان لینا سی وہ بابے نے کیا پاتشاہ کرو کرپا ادھر شری ہرمندر صاحب جی کے اندر آ کے براجمان ہوئے ہرمندر صاحب جی کا دھیان در کے پیارے سنگت کی نظر نہیں پراپر واقعی جا رہے گرو نے تخصیص کی تھی تے کیا پیاری سار سنگت رو پاتشاہ ایڈا وڈا پاپ کر بیٹھے ادھر کہنے لگے نہیں تھی اتنی کھیچنا کی ہزار کہنے لگے تے پیار کے اتنے تھی پیار کی جوتی پیارے دے دی نقش لاؤ ادھر کہنے لگے پہلا پنکتی کو جی رستے پڑی درشن پیار سی پھر سوراج جتنا مرضی نیت سنگت نے پھر گھر کے پڑے ہیں اگلی پنکتی پڑھن لگے ادھر کہنے لگے خیر اگلی پنکتی پہ کھول کپٹ گر میلے نانک ہر سنگیت آؤ پھر تے پہ من دے کیواڑ تک کھولیے آپ من دے کیواڑ دروازے جڑے یہ پورا گرو ہی کھول سکتا درشن دیجیے کھول کیواڑ او کیواڑ مالک کھول جسے بخشش کر کسی مہاپرش نے لکھا ہے مرشد نے جد بوہا لایا مرشد لو مرشد نے جد بوہا لایا اندر جاتی پائی ہر پاسے گرو نانک بیٹھا نرنکار سب لائی چرنا وچ پدم ہے سونا جو دنیا نو ٹھارے چن سورج اتے پانی بھر دے مانک موتی سارے مرشد ہوا نہ دتا ہوا سجن فاٹ کا نہ دتا سی بھومی ڈاکو کا نہ آؤ پیارے ہو میرے بچے تا بھی موبائل ہے ساری سنگت تھکے ہوئے ہزور نے امیو دشٹی نال سارے وہ تھکیا بخشش کی تھی دیکھا جپو ستر نام بھی بخش نام بھی بخش دوارا اور نام رسنا دوارا ہردے سے جا کے وسیا پیاری سار سنگت نام کا دکا جس نے وجہ بوا پھر گیا اندر سے باہر نام ہی دسن لگ گیا اکوتری ادھر کہنے لگے ہوں پڑ سنگت نے پھر پڑیا کھول کپٹ گول لے لیا نانک شاہدی بخش ادھر کہنے لگے جو گرو کے پیار سکھ جڑتا ہے گرو دے رحمت کرتا ہے بخش وہ بخش سنگت پہ کی تھی تے بھی کیتی ہے کیونکہ جی سنگت کو لائن واسطے پنجواں گرو نانک آپ گیا ہے تمہوں بھی گرو نہیں لینا آپ کو ایک دن نہیں کہ پاس والے ہو پیاری سنگت ایک ویک پورا ماتاواں پیڑا بچیاں گرو بزرگ ویر ادھی ناگا نہیں پایا ایک ناگا بھی کیرتن نہیں پایا بابا جی بچن کرتے سر جہاں گرو نے درشن چناگا نہیں پہ گرو میرا جناگا نہیں پہ یہ تو سی ہے ساری سنگت نے متھا ٹیکیا پاتشاہ رحمت ادھر کہنے لگے ہاں سات سنگت یہ پیار گرو کار یہ بخش ہے چل سرو گرو ایک پہنا جائے چل سدگرو کوٹ پہنا
ਆਈ ਗੁਰਦਾਸ ਜੀ ਦੇ ਕੋਲ, ਸਿੱਖ ਨੇ ਫਿਰ ਬੇਨਤੀ ਕਰ, ਭਾਈ ਸਾਹਿਬ ਇਹ ਅਵਸਥਾ ਕਿਹੜੀ ਹੈ ਜੋ ਗੁਰੂ ਨੇ ਇਹਨਾਂ ਨੂੰ ਬਖਸ਼ੀ ਹੈ? ਹਜ਼ੂਰ ਭਾਈ ਸਾਹਿਬ ਜੀ ਕਹਿਣਗੇ ਸਹਿਜ ਅਵਸਥਾ, ਸਹਿਜ ਅਵਸਥਾ ਗਿਆਨ ਨੂੰ ਕਹਿੰਦਾ। ਇਹਨਾਂ ਨੂੰ ਉੱਧਰ ਬਾਹਰ ਗੁਰੂ ਦਾ ਚਾਨਣਾ ਕਰ। ਇੱਥੇ ਕਹਿਣ ਲੱਗਾ ਭਾਈ ਸਾਹਿਬ ਅਲੈ ਦੱਸੋ, ਸਹਿਜ ਅਵਸਥਾ ਗੁਰੂ ਦੀ ਕਿਰਪਾ ਦੁਆਰਾ ਆਉਂਦੀ ਹੈ, ਹੋਰ ਵੀ ਕੋਈ ਸਾਧਨ ਹੈ? ਭਾਈ ਸਾਹਿਬ ਜੀ ਕਹਿਣ ਲੱਗੇ ਛੇ ਪੌੜੀਆਂ ਸਹਿਜ ਅਵਸਥਾ, ਜਿਹੜੀ ਸਹਿਜ ਅਵਸਥਾ ਗਿਆਨ ਹੈ ਉਹਦੀਆਂ ਛੇ ਕਲਾਸਾਂ, ਛੇ ਲੈਸਨ ਕਿਹੜੇ? ਤੋ ਭਾਈ ਸਾਹਿਬ ਜੀ ਦੇ ਗੁਰਦੇ ਗੁਰਮਤਰੀ ਦੇ ਗਰੀਬੀ ਪਹਿਲੀ ਕਲਾਸ। ਦੁਨੀਆਂ ਦੇ ਪਦਾਰਥ ਮਿਲੇ ਹਨ ਤੇ ਮਨ ਦੇ ਅੰਦਰ ਨਿਮ, ਗਰੀਬੀ ਦਾ ਮਤਲਬ ਨਿਮਰਤ ਹੈ, ਇਹ ਨਹੀਂ ਲੀਰਾਂ ਪਾਏ ਕੱਪੜੇ ਨੈਣੇ ਪਾਓ, ਗਰੀਬੀ ਦਾ ਮਤਲਬ ਹੈ ਨਿਮਰਤ। ਦੁਨੀਆਂ ਦੇ ਪਦਾਰਥ ਮਿਲੇ ਹਨ, ਸਿੱਖ ਅਰਦਾਸ ਕਰਦਾ ਤੂੰ ਲਾਗੇ ਅਰਦਾਸ ਮਾਰੀ ਜੀ, ਉਹ ਪਿੰਡ ਸਭ ਤੇਰਾ ਕੌਣਾ ਨੇ, ਸਭ ਤੇਰੀ ਵਡਿਆਈ ਕੋਈ ਹਾਂ ਕਿਸ ਕੋਲ ਘੁਮਾਇਆ ਗੁਰਮਤਰੀ ਦੇ ਗਰੀਬੀ ਆ। ਤੇ ਦੂਜੀ ਪੌੜੀ ਕਿਹੜੀ ਹੈ? ਪਰ ਨਾਰੀ ਦੇਨੇ ਨਾ ਜਾਣਾ, ਕਿਤਨਾ ਉੱਚਾ ਕਰੈਕਟਰ ਸਿੱਖ ਨੂੰ ਪਰ ਹਰ ਪਰਨ ਤੁਮ ਤ੍ਰਿਆ ਪਰਮਾਤ ਹੋਣਾ ਹੈ, ਇਹ ਸਿੱਖ ਦਾ ਕਿਤਨਾ ਪਵਿੱਤਰ ਜੀ। ਇੱਕ ਨਾਰੀ ਜਤੀ ਹੋਏ ਜਤੀ ਸਤੀ ਰਹਿੰਦਾ ਗੁਰੂ ਦਾ, ਪਰ ਨਾਰੀ ਦੇ ਨੇੜ ਨਾ ਜਾ। ਤੀਜੀ ਪੌੜੀ ਪਰ ਦਰਦੇ ਨੂੰ ਹੱਥ ਨਾ ਲਾ, ਪਰਾਇਆ ਧਨ ਪਿਆ ਸਿੱਖ ਵਾਸਤੇ ਮਿੱਟੀ ਦੀ। ਚੌਥੀ ਪੌੜੀ ਪਰ ਨਿੰਦਾ ਸੁਣ ਆਪ ਵਟਾ, ਕਿਸੇ ਦੀ ਨਿੰਦਾ ਨਾ ਕਰਨੀ ਹੈ ਨਾ ਸੁਣ। ਇੱਕ ਵਾਰੀ ਨਾਨਕ ਸਰ ਸਾਬਾ ਜੀ ਕਹਿਣ ਲੱਗੇ ਸੰਗਤ ਨੂੰ ਵੀ ਨਿੰਦਾ ਨਾ ਕਰਿਆ ਕਰ, ਇੱਕ ਉੱਠ ਕੇ ਪ੍ਰੇਮੀ ਖੜਾ ਹੋ ਗਿਆ, ਬਾਬਾ ਜੀ ਸਾਡਾ ਤਾਂ ਸੁਭਾਅ ਬਣ ਗਿਆ ਨਿੰਦਾ ਕਰਨ, ਜਿਹਦੇ ਕੋਲੋਂ ਮਤਲਬ ਹੱਲ ਹੋ ਜਾਏ ਉਹਦੀ ਉਸਤ ਕਰਨ ਲੱਗ ਜਾਂਦੇ। ਅਸੀਂ ਜਾਣਦੇ ਵੀ ਇਹ ਵੀ ਆਦਮੀ ਚੰਗਾ ਨਹੀਂ, ਪਰ ਸਵਾਰਥ ਪੂਰਾ ਹੋਇਆ ਉਹਦੀਆਂ ਤਰੀਫਾਂ ਦੇ ਜੀ, ਬੜਾ ਉਪਕਾਰੀ ਇਹਦੇ ਵਰਗਾ ਸਿੱਖ ਹੀ ਕੋਈ, ਤੇ ਜੇ ਮਤਲਬ ਹੱਲ ਨਾ ਹੋਵੇ ਉਹਦੀ ਨਿੰਦਾ ਸ਼ੁਰੂ ਕਰ, ਸਾਡਾ ਤਾਂ ਸੁਭਾਅ ਹੈ। ਬਾਬਾ ਜੀ ਕਹਿਣ ਲੱਗੇ ਚੰਗਾ ਨਿੰਦਾ ਵੀ ਕਰਿਆ ਕਰੋ, ਉਸਤ ਵੀ ਕਰਿਆ ਕਰੋ। ਸਾਰੀ ਸੰਗਤ ਹੈਰਾਨ ਹੋਈ, ਬਾਬਾ ਜੀ ਹੁਣੇ ਤੁਸੀਂ ਕਿਹਾ ਸੀ ਨਹੀਂ ਕਰਨੀ ਚਾਹੀਦੀ। ਬਾਬਾ ਜੀ ਕਹਿਣ ਲੱਗੇ ਜੀ ਤੁਹਾਡਾ ਸੁਭਾਅ ਬਣ ਗਿਆ ਹੈ ਤਾਂ ਨਿੰਦਾ ਵੀ ਕਰੋ, ਉਸਤ ਵੀ। ਬਾਬਾ ਜੀ ਉਹ ਕਿਸ ਤਰ੍ਹਾਂ? ਬਾਬਾ ਜੀ ਕਹਿਣ ਲੱਗੇ ਜੇ ਨਿੰਦਾ ਕਰਨੀ ਹੈ ਤਾਂ ਆਪਣੀ ਕਰੋ, ਸਭ ਆਉਂਦੇ ਨਹੀਂ, ਨਿੰਦਾ ਕਰਨੀ ਹੈ ਤੇ ਆਪਣੀ ਕਰੋ, ਜੇ ਉਸਤ ਕਰਨੀ ਹੈ ਤਾਂ ਮੇਰੇ ਭੈਣ ਗੁਰੂ ਨਾਨਕ ਕਰੋ। ਸਮਾਜ ਬਣ ਗਈ ਤੇਰੇ ਪਹਿਲਾਂ ਹੀ ਪਹਿਲਾਂ, ਤੇ ਦੂਜੀ ਨਿੰਦਾ ਕਿਸੇ ਨਿੰਦਾ ਭਲੀ ਕਿਸੇ ਕੀ, ਪਰ ਨਿੰਦਾ ਸੁਣ ਆਪ ਹਟਾਵੇ। ਤੇ ਪੰਜਵੀਂ ਪੌੜੀ ਕਿਹੜੀ ਹੈ? ਥੋੜਾ ਸਮੇਂ ਥੋੜਾਈ ਭਾਵੇ, ਥੋੜਾ ਸੋਣਾ ਤੇ ਥੋੜਾ ਖਾ, ਇਹ ਵੀ ਬੇਨਤੀ ਕੀਤੀ। ਬਾਬਾ ਜੀ ਕੋਈ ਮਿਕਦਾਰ ਨਹੀਂ ਲਿਖੀ ਭਾਈ ਸਾਹਿਬ ਜੀ, ਕਿਤਨਾ ਥੋੜਾ ਜੇ ਅੱਗੇ ਅੱਠ ਰੋਟੀਆਂ ਖਾਂਦੀਆਂ ਤਾਂ ਹੁਣ ਪੰਜ ਖਾ ਲਈ, ਜੇ ਅੱਗੇ 12 ਘੰਟੇ ਸੌਂਦੇ ਹੁਣ 10 ਘੰਟੇ ਸੌਂਦੀ। ਬਾਬਾ ਜੀ ਕਹਿਣ ਲੱਗੇ ਨਹੀਂ, ਕਿਤਨਾ ਥੋੜਾ ਖਾਓ ਜਿਹਦੇ ਨਾਲ ਸਾਰਾ ਦਿਨ ਸਰੀਰ ਪੀੜਿਆ ਹੀ ਨਾ, ਖੱਟੇ ਨਿਕਾਰ ਹੀ ਨਾ। ਮੁਸਲਮਾਨ ਰੋਜ਼ੇ ਰੱਖਦੇ ਹਨ, ਹਿੰਦੂ ਮਤ ਵਿੱਚ ਵਰਤ ਰੱਖੇ ਜਾਂਦੇ ਹਨ, ਇਹਦਾ ਮਕਸਦ ਕੀ ਹੈ? ਕੋਈ ਰੋਜ਼ਿਆਂ ਤੇ ਵਰਤਾਂ ਨਾਲ ਕੋਈ ਰੱਬ ਥੋੜਾ ਖੁਸ਼ ਹੋ ਜਾਂਦਾ? ਇਹਦਾ ਮਕਸਦ ਇਹ ਹੈ ਕਿ ਰੋਜ਼ਾ ਰੱਖਣਾ ਥੋੜਾ ਖਾਣਾ ਜਿਹਦੇ ਨਾਲ ਸਰੀਰ ਦੀ ਸ਼ੁੱਧੀ। ਆਮ ਡਾਕਟਰ ਕਹਿੰਦੇ ਡਾਕਟਰ ਜੀ ਸਰੀਰ ਭਾਰੀ ਭਾਰੀ ਰਹਿੰਦੀ ਹੈ, ਇੱਕ ਦਿਨ ਫਾਕਾ ਕਰ ਲੈ, ਇਹਦਾ ਮਤਲਬ ਰੋਜ਼ਾ ਰੱਖਣਾ, ਇਹ ਰੋਜ਼ਾ ਹੀ ਹੈ। ਇਹਦੇ ਨਾਲ ਸਰੀਰ ਜਿਹੜਾ ਹੈ ਉਹ ਠੀਕ ਹੋ ਜਾਂਦਾ ਹੈ। ਤਾਂ ਗੁਰੂ ਨੇ ਕਿਹਾ ਹੈ ਕਿ ਮੇਰਾ ਸਿੱਖ ਇੱਕ ਦਿਨ ਰੋਜ਼ਾ ਜਾਂ ਵਰਤ ਨਹੀਂ ਰੱਖਦਾ, ਗੁਰੂ ਕਾ ਸਿੱਖ ਰੋਜ਼ ਹੀ ਰੋਜ਼ਾ ਰੱਖਦਾ ਹੈ। ਉਹ ਕਿਸ ਤਰ੍ਹਾਂ? ਥੋੜਾ ਸਮੇਂ ਥੋੜਾ ਹੀ, ਅਲਪਹਾਰ ਕਲਗੀ ਦਾ ਪਾਠ, ਅਲਪਹਾਰ ਸੁਣ, ਇਤਨਾ ਥੋੜਾ ਖਾਓ ਜਿਹਦੇ ਨਾਲ ਖੱਟੇ ਜਕਾਰ ਹੀ ਨਾ ਹੋਵੇ, ਇਤਨਾ ਥੋੜਾ ਖਾਓ ਜਿਹਦੇ ਨਾਲ ਸਰੀਰ ਸਾਰਾ ਦਿਨ ਪੀੜਿਆ ਹੀ ਨਾ। ਸਬਰਸ ਮਿੱਠੇ ਮੰਨੀਏ ਸੁਣੀਏ ਸਾਨੂੰਣੇ, ਹਰ ਕੁਰਸੀ ਮੁਖ ਬੋਲਣੇ ਮਾਰਗ ਨਾਦ ਕੀਏ, 36 ਅੰਮ੍ਰਿਤ ਭਾਓ ਵੇਖ ਜਾ ਕੋ ਨਜ਼ਰ ਕਰੇ,
बाबा और खाना कुछ ही खुआ जिसका दे सन पीड़िए मन में चले तो खड़े न खा ये मन विकारी मन पूरे पास से जाए और खड़े छण ये कितना थोड़ा समय बाबा जी कहने लगे इतना थोड़ा समय जितना अमृत वेला था उतना क्योंकि अमृत वेला खास वक्त छेवी पौड़ी केड़ी है ऐसा जी कहने लगे सतगुरु का उपदेश कमा गुरु का उपदेश जो गुरु का हुक्म है उन्हें चोड़े स्वागत कौन है जो पति का हुक्म है लैट पुत्र कौन है जो माता पिता का हुक्म है सर सिख कौन है जो गुरु का हुक्म है जो गुरु का हुक्म अन्न छकना वाणी पढ़नी सत्संग में जुड़ना बुरे को मानो छड़ना चंगेगी अपने बनी ये गुरु का हुक्म है गुरु का सिख मन के सिखी की रोशनी चला जाता है फिर जिसे सिखी की रोशनी है उसे गुरु सतगुरु का उपदेश कमावे जिसे छे पौड़ियां चढ़ जाता है छे क्लासा पढ़ जाता है तो भाई साहब जी कहते तो कौन बन जाता है फिर भाई साहब जी कहते तो गुरमुख बन जाता है तो भाई साहब जी कहते गुरमुख सोई जो सहज उन्होंने सहज अवस्था भी प्राप्त तो आप अनुभव बार मिलियां संत दूर नेड़े चल के आई संत आप भी धन हो इतों के प्रबंधक भी धन होर भी कई दूजे गुरुद्वारा साहब के प्रबंधक गुरुद्वारा रामगढ़िया साहब सेवकों ने पिछले टूर के उथे भी कीर्तन द्वारा हाजरियां पड़ी बड़ी संगत जुड़ती अब गुरमुख माई आए एक आए उन्होंने दर्शन करके मेरा लू लू पेट कर नहीं तो कई थावान से साढ़े अंदर एक कमजोरी आ जाती कि मैं फलाने गुरुद्वारे नहीं जाना फलाने गुरुद्वारे और सिखा जिसे गुरु का नाम आ जाएगा गुरु का एक ही है कोई ना चीजा मैंने बड़ी खुशी हुई मान कुछ करे वस्तु सामू सदा ला गुरुद्वारे देश बना लो कोई हक नहीं गुरुद्वारे बनाने वाली चीज नहीं है पर गुरु का जो निशाना है वो साडा एक साहब श्री गुरु ग्रंथ साहब जी की पूजा गुरु की संगत गुरु नानक का नाम गुरु नानक की बाणी गुरु नानक का ध्यान जब सत्संग से जिसे चार चीजा हो गई बाबा आनंद सिंह जी महाराज कहते सर उसे गुरु नानक जरूर होवे अब कोई समा ज्यादा हो गया पर ज्यादा होया जाया नहीं है क्योंकि अब इस वीक का बनाया प्रोग्राम आखिरी कीर्तन से रात का तो कोई समा चल दिया अब सवेरे जिसने कीर्तन का भोग पाया तो गुरु प्यारे बैठे सामने कह लगे भाई साहब पिपली साहब वाली साखी तुम किधरे अफ्रीका नैरोबी की थी ते काफी रिकॉर्ड गई ते वो साखी सुनी है चित करता है फिर फिर सुना दे उन्हों का हुक्म सोचे क्योंकि बाबा जी के पिंड के नेड़े ही रहने वाले सौकिया के रहने वाले उन्हों का हुक्म से थोड़ा प्यार पिपली साहब वाली साखी आप जी ने सब समा तो ज्यादा होया तो समा सब रहे आई करी लगती जो सौ लाल भी आए तो प्यार को लेकर सेवक का चित बड़ा पसंद है नहीं तो इतना चिर बहना बड़ा कठिन अरे गुरु की बख्शिश है यही रहमत है गुरु की जो साडा मन गुरु के नाल जुड़े है तो आओ अरदास करिए अनुप्रवर्जन के पातशाह साढ़े से बख्शिश करो ये जड़िया मंजिल हैं गुरमुखी गरीबी ये सारिया पौड़ियां असं पर इन्हों से चढ़ की कोशिश करिए आस्ता आस्ता ये दास ये मंजिल साढ़े भी मुक जाए तो साड़ी मनु यात्रा खत्म साधा जीवन हम अनंत साहब का पाठ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਇਸ ਜਗ ਮੇ ਚਾਨ। ਹਰ ਇੱਕ ਸਿੱਖ ਦਾ ਧਰਮ ਬਣਦਾ ਹੈ ਕਿ ਗੁਰਬਾਣੀ ਦੀ ਮਹਿਕ ਅਤੇ ਬਾਬੇ ਨਾਨਕ ਦੇ ਮਨੁੱਖੀ ਜੀਵਨ ਦੀ ਫਿਲਾਸਫੀ ਜੋ ਹੈ ਉਹ ਦੂਰ ਦੂਰ ਤੱਕ ਫੈਲਾਏ। ਮਿਸ਼ਨਰੀ ਸੇਵਾ, ਕੀਰਤਨ, ਵਿਆਖਿਆ ਆਦਿ ਸਿਰਫ ਅਸੀਂ ਸਿੱਖ ਸੰਗਤਾਂ ਦੇ ਵਿੱਚ ਹੀ ਕਰ ਰਹੇ ਹਾਂ। ਗੈਰ ਸਿੱਖਾਂ ਵਿੱਚ ਭਾਈ ਸਾਹਿਬ ਜੋ ਕਿ ਹਰਭਜਨ ਸਿੰਘ ਜੀ ਮਹਾਰਾਜ ਤੋਂ ਇਲਾਵਾ ਹੋਰ ਕੋਈ ਸਾਡਾ ਉਪਰਾਲਾ ਇਸ ਮਿਸ਼ਨ ਵਿੱਚ ਨਹੀਂ ਦਿਸਦਾ। ਦਾਸ ਦੀ ਆਪ ਦੀ ਬਹੁਤ ਥੋੜੀ ਬੁੱਧੀ ਅਨੁਸਾਰ ਕੀਰਤਨ ਰਾਹੀਂ ਕੋਸ਼ਿਸ਼ ਹੈ ਕਿ ਗੁਰਸੰਗੀਤ ਦੀ ਬੇੜੀ ਉੱਤੇ ਸ਼ਿੰਗਾਰ ਕੇ ਤੁਰਕੀ ਬਾਣੀ ਅੰਗਰੇਜ਼ੀ ਵਿਆਖਿਆ ਵਿੱਚ ਪੇਸ਼ ਕੀਤੀ ਜਾਵੇ। ਇਸ ਢੰਗ ਦੀ ਵਰਤੋਂ ਨਾਲ ਇਹ ਵੀ ਤਜਰਬਾ ਹੈ ਕਿ ਜੋ ਸਿੱਖ ਬੱਚੇ ਬੱਚੀਆਂ ਗੁਰਮੁਖੀ ਗੁਰਸਿੱਖੀ ਤੋਂ ਅਧੂਰੇ ਹਨ ਅਤੇ ਗੁਰਦੁਆਰੇ ਆਦਿ ਘੱਟ ਹੀ ਜਾਂਦੇ ਹਨ ਉਹ ਵੀ ਇਸ ਢੰਗ ਵਿੱਚ ਗੁਰਬਾਣੀ ਪੇਸ਼ ਕੀਤੀ ਹੋਈ ਸੁਣ ਲਈ ਤਿਆਰ ਹਨ। ਸੋ ਅੰਗਰੇਜ਼ੀ ਦੀ ਵਰਤੋਂ

ਸਾਹਿਬ ਤੋਂ ਬਾਅਦ ਕਲਿਆਣ ਰਾਗ ਦਾ ਆਉਣਾ ਸੁਭਾਵਿਕ ਹੈ। ਰਾਗਮਾਲਾ ਵਿੱਚ ਵੀ ਗੌਰਾ ਔ ਕਾਂਦਰਾ ਕਲਿਆਣਾਂ ਦੀ ਤਰਤੀਬ ਰੱਖੀ ਹੈ। ਕਲਿਆਣ ਖੁਸ਼ੀ ਪੈਦਾ ਕਰਦਾ ਹੈ, ਆਤਮਾ ਆਨੰਦ ਵਿੱਚ ਆਈ ਪ੍ਰਭਾਤ ਦੀ ਲੋਹ ਦੀ ਉਡੀਕ ਕਰਦੀ ਹੈ। ਪ੍ਰਭੂ ਦੀ ਯਾਦ ਨੇ, ਸਿਮਰਨ ਨੇ ਦ੍ਰਿੜ ਕਰਾ ਦਿੱਤਾ ਕਿ ਮਾਇਆ ਦੇ ਸਾਰੇ ਯਤਨ ਕਿਸੇ ਕੰਮ ਨਹੀਂ। ਆਨੰਦ ਵਿੱਚ ਆਈ ਆਤਮਾ ਲਾਲਨ ਕੀ ਸੋਭਾ ਸੁਣ ਸੁਣ ਖੀਵੀ ਹੁੰਦੀ ਹੈ। ਸ਼ਬਦ ਦੇ ਸਿਮਰਨ ਦੀ ਬਰਕਤ ਨਾਲ ਸਦਾ ਸਦ ਜਾਗਤ ਰਹਿੰਦੀ ਹੈ ਆਤਮਾ, ਅਤੇ ਕਲਿਆਣ ਸਾਵਧਾਨ ਮੁਦਰਾ ਵਿੱਚ ਹੀ ਗਾਇਆ ਜਾਂਦਾ ਹੈ। ਇਸ ਰਾਗ ਵਿੱਚ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਉਚਾਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਭੇਦ ਅਨੁਸਾਰ ਕਲਿਆਣ ਰਾਗ ਦੇ ਅਧੀਨ ਰਾਗ ਕਲਿਆਣ ਭੁਪਾਲੀ ਵੀ ਆਉਂਦਾ ਹੈ। ਕਲਿਆਣ ਅਤੇ ਕਲਿਆਣ ਭੁਪਾਲੀ ਦੋਨੋਂ ਭਿੰਨ ਅਤੇ ਸੁਤੰਤਰ ਰਾਗ ਹਨ। ਕਲਿਆਣ ਰਾਗ ਵਿੱਚ ਗੁਰੂ ਰਾਮਦਾਸ ਜੀ ਦੇ 6 ਸ਼ਬਦ ਹਨ ਅਤੇ ਕਲਿਆਣ ਭੁਪਾਲੀ ਵਿੱਚ ਕੇਵਲ 1 ਸ਼ਬਦ ਹੈ। ਇਸ ਰਾਗ ਵਿੱਚ ਤੀਬਰ ਮੱਧਮ ਅਤੇ ਬਾਕੀ ਸ਼ੁੱਧ ਸਵਰ ਲੱਗਦੇ ਹਨ। ਇਸ ਦਾ ਬਾਜੀ ਸੁਰ ਗੰਧਾਰ ਅਤੇ ਸੰਵਾਦੀ ਨਿਸ਼ਾਦ ਹੈ। ਗਾਇਨ ਸਮਾਂ ਹੈ ਰਾਤ ਦਾ ਪ੍ਰਥਮ ਪਹਿਰ। ਰਾਗ ਕਲਿਆਣ ਵਿੱਚ ਸਰਵਣ ਕਰੋ 2 ਸ਼ਬਦਾਂ ਦਾ ਕੀਰਤਨ। ਪਹਿਲਾ ਸ਼ਬਦ ਹੈ ਪ੍ਰਭ ਮੋਹੇ ਕਬ ਗਲ ਲਾਵਹਿ ਗੇ, ਪ੍ਰੋਫੈਸਰ ਕਰਤਾਰ ਸਿੰਘ ਜੀ। ਦੂਜਾ ਸ਼ਬਦ ਗਾਇਨ ਕਰ ਰਹੇ ਹਨ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ। ਸ਼ਬਦ ਹੈ ਗੁਣ ਨਾਦ ਧੁਨ ਆਨੰਦ ਵੇਦ। ਸਰਵਣ ਕਰੋ ਪ੍ਰੋਫੈਸਰ ਕਰਤਾਰ ਸਿੰਘ ਜੀ ਹੋਰਾਂ ਪਾਸੋਂ ਪ੍ਰਭ ਮੋਹੇ ਕਬ ਗਲ ਲਾਵਹਿ ਗੇ।

ਕੇਵਲ ਨਾਮ ਜਪਣ ਲਈ ਸਾਨੂੰ ਪ੍ਰਾਪਤ ਹੋਇਆ। ਨਿਰੰਕਾਰ ਨੇ 84 ਲੱਖ ਜੂਨ ਸੰਸਾਰ ਤੇ ਸਾਜਨਾ ਕੀਤੀ। 84 ਲੱਖ ਤੋਂ ਇੱਕ ਘੱਟ ਸੀ। ਨਿਰੰਕਾਰ ਦਾ ਮਨ ਪਸੀਜਿਆ ਨਹੀਂ ਤੇ ਜਦੋਂ ਮਨੁੱਖ ਦੀ ਸਾਜਨਾ ਕੀਤੀ ਤਾਂ ਨਿਰੰਕਾਰ ਪ੍ਰਸੰਨ ਹੋ ਗਏ। ਆਪਣਾ ਰੂਪ ਵੇਖਿਆ ਮਨੁੱਖ ਦੇ ਵਿੱਚ, ਆਪਣਾ ਸਰੂਪ ਦਿੱਤਾ ਮਨੁੱਖ ਨੂੰ ਤੇ 84 ਲੱਖ ਜੂਨ ਦਾ ਬਾਦਸ਼ਾਹ ਬਣਾ ਦਿੱਤਾ। ਇਸ ਉੱਪਰ ਤੇਰੀ ਸ਼ਿਕਦਾਰੀ ਅਵਰ ਜੂਨ ਤੇਰੀ ਪਨਹਾਰੀ। ਐ ਮਨੁੱਖ ਸਾਰੀਆਂ ਜੂਨਾਂ ਹੋਰ ਤੇਰੇ ਪਾਣੀ ਭਰਨ ਵਾਲੀਆਂ, ਤੇਰੀ ਸੇਵਾ ਕਰਨ ਵਾਲੀਆਂ ਹੋਣਗੀਆਂ, ਪਰ ਵੇਖੀ ਮਨੁੱਖ ਹੋ ਕੇ ਮਨੁੱਖਾਂ ਵਾਲਾ ਕੰਮ ਕਰੀ। ਐਸਾ ਨਾ ਹੋਵੇ ਤੇਰੀਆਂ ਕਰਤੂਤਾਂ ਪਸ਼ੂ ਵਾਲੀਆਂ ਹੋਣ, ਹੋਵੇ ਤੂੰ ਮਨੁੱਖ। ਐਸਾ ਨਾ ਹੋਵੇ ਨਿਰੰਕਾਰ ਦੇ ਬਖਸ਼ੇ ਹੋਏ ਅਮੋਲਕ ਹੀਰਿਆਂ ਲਾਲਾਂ ਤੋਂ ਵੀ ਮਹਿੰਗੇ ਸਵਾਸ ਤੂੰ ਕੌਡੀਆਂ ਦੇ ਵੱਟੇ ਜਾਇਆ ਕਰ ਦੇਵੇਂ। ਐਸਾ ਨਾ ਹੋਵੇ ਜਿਸ ਵਾਹਿਗੁਰੂ ਨੇ ਤੈਨੂੰ ਅਰੋਗ ਕੰਚਨ ਵਰਗਾ ਸਰੀਰ ਦਿੱਤਾ ਤੂੰ ਉਸ ਨੂੰ ਸੇਵਾ ਸਿਮਰਨ ਪਰਉਪਕਾਰ ਕਰਨ ਦੀ ਬਜਾਏ ਵਿਕਾਰਾਂ ਵਿੱਚ ਪਾਪਾਂ ਵਿੱਚ ਲਾ ਕੇ ਗਾਲ ਦੇਵੇਂ। ਹਜ਼ੂਰ ਬਖਸ਼ਿਸ਼ ਕਰਦੇ ਹਨ ਭਾਈ, ਇਸ ਸਰੀਰ ਰੂਪੀ ਧਰਤੀ ਦੇ ਉੱਤੇ ਮਨ ਨੂੰ ਹਾਲੀ ਬਣਾ, ਕਰਨੀ ਨੂੰ ਕਿਰਸਾਣੀ ਬਣਾ, ਨਾਮ ਦਾ ਬੀਜ ਬੋ, ਸੰਤੋਖ ਦਾ ਸੁਹਾਗਾ ਰੱਖ। ਜੋ ਵਾਹਿਗੁਰੂ ਨੇ ਦੇ ਦਿੱਤਾ ਸਬਰ ਸੰਤੋਖ ਕਰ, ਲੱਖ ਲੱਖ ਸ਼ੁਕਰ ਕਰ ਉਸ ਦਾ। ਜੋ ਕੁਝ ਵਾਹਿਗੁਰੂ ਨੇ ਦਿੱਤਾ ਅਰਦਾਸ ਕਰ, ਹੇ ਨਿਰੰਕਾਰ ਮੈਂ ਇਸ ਯੋਗ ਨਹੀਂ, ਜਿਤਨਾ ਤੂੰ ਦੇ ਦਿੱਤਾ, ਜਿਤਨੀਆਂ ਰਹਿਮਤਾਂ ਤੂੰ ਕੀਤੀਆਂ ਹਨ, ਜੇ ਕਰੋੜ ਜਨਮ ਪਾ ਕੇ ਵੀ ਤੇਰਾ ਸ਼ੁਕਰਾਨਾ ਕਰਾਂ ਤਾਂ ਵੀ ਨਹੀਂ ਕਰ ਸਕਦਾ। ਹਜ਼ੂਰ ਕਹਿੰਦੇ ਨੇ ਇਸ ਸ਼ੁਭ ਕਰਮਾ ਰੂਪੀ ਖੇਤੀ ਵਿੱਚ ਬੀਜ ਬੋ ਨਾਮ ਦਾ, ਤੇ ਫਿਰ ਬੜੀ ਪ੍ਰਫੁੱਲਤ ਹੋਵੇਗੀ। ਐ ਮਨੁੱਖ ਫਿਰ ਨਿਮਰਤਾ ਦੀ ਵਾੜ ਰੱਖੀ, ਕਿਤੇ ਭਲੇ ਕਰਮ ਕਰਦਿਆਂ ਹੋਇਆ ਤੇਰੇ ਮਨ ਵਿੱਚ ਹੰਕਾਰ ਨਾ ਆ ਜਾ। ਜਿਸ ਖੇਤੀ ਨੂੰ ਵਾੜ ਨਾ ਹੋਵੇ ਉਸ ਖੇਤੀ ਨੂੰ ਪਸ਼ੂ ਜਾਨਵਰ ਉਜਾੜ ਜਾਂਦੇ ਹਨ, ਕਿਤੇ ਤੇਰੀ ਵੀ ਸ਼ੁਭ ਕਰਮਾਂ ਰੂਪੀ ਖੇਤੀ ਉਜੜ ਨਾ ਜਾਵੇ। ਇਸ ਲਈ ਨਿਮਰਤਾ ਵਿੱਚ ਰਹੀ, ਸਭ ਕੁਛ ਕਰਦਿਆਂ ਹੋਇਆ ਵੀ ਨਿਰੰਕਾਰ ਅੱਗੇ ਆਪਣੇ ਗੁਨਾਹ ਬਖਸ਼ਾਵੇਂ। ਅੰਮ੍ਰਿਤ ਵੇਲੇ ਦੇ ਜਾਗਣ ਦੀ ਦਾਤ ਮੰਗੀ, ਨਾਮ ਦੀ ਦਾਤ ਮੰਗੀ ਗੁਰੂ ਕੋਲੋਂ, ਹਰ ਵੇਲੇ ਉਹਦੇ ਨਿਰਮਲ ਭਾਉ ਵਿੱਚ ਰਵੀ, ਕਿਉਂਕਿ ਇਹੀ ਇੱਕ ਰੁੱਤ ਹੈ, ਇਹੀ ਇੱਕ ਜੂਨ ਹੈ ਜਿਹਦੇ ਵਿੱਚ

ਹੋਰ ਕੋਈ ਜੂਨ ਨਹੀਂ ਜਿਹਦੇ ਵਿੱਚ ਤੂੰ ਸਿਮਰਨ ਸੇਵਾ ਪਰਉਪਕਾਰ ਕਰ ਸਕੇ। ਦੁਰਲਭ ਦੇਹ ਪਾਈ ਵੱਡ ਭਾਗੀ, ਵੱਡਿਆਂ ਭਾਗਾਂ ਕਰਕੇ ਤੈਨੂੰ ਪ੍ਰਾਪਤ ਹੋਈ ਹੈ ਤੇ ਫਿਰ ਇਸ ਵਿੱਚ ਨਾਮ ਦਾ ਬੀਜ ਵੋ, ਨਾਮ ਦਾ ਵਣਜ ਕਰ, ਕਿਉਂਕਿ ਤੂੰ ਵਣਜਾਰਾ ਹੈ ਨਾਮ ਦਾ। ਤੂੰ ਸੰਸਾਰ ਰੂਪੀ ਬਾਜ਼ਾਰ ਵਿੱਚ ਨਾਮ ਦਾ ਵਣਜ ਕਰਨ ਆਇਆ, ਐਸਾ ਨਾ ਹੋਵੇ ਤੂੰ ਅਮੋਲਕ ਹੀਰੇ ਮੋਤੀਆਂ ਤੇ ਲਾਲਾਂ ਦਾ ਵਪਾਰ ਕਰਨ ਆਇਆ ਹੋਵੇ ਤੇ ਟੁੱਟਿਆ ਹੋਇਆ ਕੱਚ ਖਰੀਦ ਕੇ ਆਪਣੇ ਘਰ ਰੱਖ ਲਵੇ, ਤਾਂ ਉਹ ਕੱਚ ਦੇ ਘਰ ਵਿੱਚ ਰਹਿਣ ਵਾਲਾ ਮਨੁੱਖ ਕਦੇ ਜ਼ਖਮੀ ਹੋਣ ਤੋਂ ਬਚ ਨਹੀਂ ਸਕਦਾ। ਇਹ ਜੋ ਦੁਨੀਆਂ ਦੇ ਪਦਾਰਥ ਹਨ, ਅਸੀਂ ਰਾਤ ਦਿਨ ਭਜਦੇ ਹਾਂ ਉਹਨਾਂ ਪਦਾਰਥਾਂ ਦੇ ਮਗਰ, ਕਿਵੇਂ ਮੇਰੇ ਕੋਲ ਹੋ ਜਾਣ? ਹਜ਼ੂਰ ਕਹਿੰਦੇ ਨੇ ਇਹ ਕੱਚ ਦੀ ਨਿਆਈ ਹਨ ਭਾਈ, ਇਹਨਾਂ ਪਦਾਰਥਾਂ ਵਿੱਚ ਰਹਿਣ ਵਾਲਾ ਸਦਾ ਦੁਖੀ ਹੀ ਰਹਿੰਦਾ, ਕੋਈ ਸੁਖੀ ਨਹੀਂ ਹੋਇਆ। ਸੁਖੀ ਤਾਂ ਪਰਮੇਸ਼ਰ ਦੇ ਨਾਮ ਜਪਣ ਵਾਲੇ ਹਨ। ਉਹਨਾਂ ਨੂੰ ਪੁੱਛ ਕਿਤਨੇ ਉਹਨਾਂ ਦੇ ਚਿਹਰੇ ਖਿੜੇ ਹਨ, ਕਿਤਨੇ ਨੂਰ ਹਨ ਉਹਨਾਂ ਦੇ ਮਸਤਕ ਤੇ ਜੋ ਜਪਦੇ ਹਨ ਸ੍ਰੀ ਵਾਹਿਗੁਰੂ। ਇਸ ਲਈ ਨਾਮ ਬੀਜ ਲਓ, ਕਿਉਂਕਿ ਪਤਾ ਨਹੀਂ ਫਿਰ ਇਹ ਮਨੁੱਖਾ ਜਨਮ

ਸਮਾਂ ਕਲ ਯੁਗ ਦਾ ਹੈ। ਕਲ ਯੁਗ ਦੇ ਵਿੱਚ ਨਾਮ ਨੂੰ ਵਡਿਆਈ ਮਿਲੀ ਹੈ, ਕੀਰਤਨ ਨੂੰ ਵਡਿਆਈ ਮਿਲੀ ਹੈ। ਇਸੇ ਲਈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਐ ਕਲ ਯੁਗ ਤੂੰ ਧਨ ਹੈ। ਅਸੀਂ ਤਾਂ ਕਹਿੰਦੇ ਹੋਵਾਂਗੇ ਕਲ ਯੁਗ ਮਾੜਾ ਹੈ। ਕਲ ਯੁਗ ਉਹਨਾਂ ਲਈ ਮਾੜਾ ਜਿਹੜੇ ਨਹੀਂ ਜਪਦੇ। ਕਲ ਯੁਗ ਉਹਨਾਂ ਲਈ ਮਾੜਾ